ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਚਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ

ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇ

ਵਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣਿਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ

ਆਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ, ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ,

ਅੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ।

ਜਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣ।

ਤੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ੍ਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ

ਆਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਅਮਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਨਹੀਂ ਘਰ ਤੀਰੈ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆ ਇਹ ਵਡਿਆਈਆਂ ਕਹਿ ਨਾਨਕ।

ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੀ, ਅਨੰਦ ਸੁਨਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਤੇਰੇ।

जिस सिमरत सुख होए सगले दुख जाहे। वाहिगुरु जी का खालसा वाह।

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਉ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਣ ਜਿਹ ਲਗ ਭਵ ਜਲ ਤਰਣਾ ਬਿਨਤ ਕਰੂੰ ਅਰਦਾਸ ਸੁਨਹੂੰ ਜੀ ਠਾਕੁਰ ਭਾਵੈ ਦੇਹ ਦਰਸ ਮਨ ਚਾਊ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਰਮ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਜੀਵੋ ਨਾਮ ਸੁਨੀ ਜੋ ਸੁਪ੍ਰਸੰਨ ਭਏ ਗੁਰਪੂਰੇ ਤਬ ਮੇਰੀ ਆਸ ਪੁੰਨੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਸਤ ਕਾਰਜ ਸਾਧ ਸਿੰਘ ਜੀ ਮਹਾਰਾਜ ਬਖਸ਼ੀ ਜੀ ਤਿਆਰ ਸਿੰਘ ਤੇ ਬੜੀ ਸ਼ਰਧਾ ਪਾਉਣ ਸਾਹਿਬ ਮਾਰੀ ਨਿੱਘੀ ਗੋਤੀ ਚ ਬੈਠ ਕੇ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਹਿਬ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਾਹਿਬ ਨੂੰ ਕੀਤੇ ਹਨ। ਅਰਦਾਸ ਜੀ ਭਰੀਆ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰੂਪ ਕੀਤੇ ਸਾਹਿਬ ਨੂੰ ਕੀਤੇ ਹਨ। ਸਾਧ ਸਿੰਘ ਦਾ ਅੱਜ ਸਵਾਸ ਮੈਂ ਗੁਰੂ ਸਾਹਿਬ ਆਪ ਗੁਰੂ ਕਾਤਾ ਨੂੰ ਬਖਸ਼ਿਸ਼ ਕੀਤਾ ਹੈ ਔਰ ਸਾਧ ਸਿੰਘ ਦੀ ਸ਼ਾਮਤ ਕੀ ਆਰੰਭ ਹੋ ਰਹੇ ਨੇ। ਇਹ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਜਥਾ, ਠੀਕ 7 ਵਜੇ ਤੱਕ, 7 ਤੋਂ 7 ਵਜੇ ਤੱਕ ਭਾਈ ਸਾਹਿਬ ਕਥਾ ਕਰਨਗੇ, 7 ਵਜੇ ਲੈ ਕੇ 8:30 ਕੀਰਤਨ ਕਰਨਗੇ ਭਾਈ ਓਂਕਾਰ ਸਿੰਘ ਜਥਾ। ਤੋ ਸਾਰੇ ਸੰਗਤਾਂ ਨੂੰ ਬੇਨਤੀ 8:30 ਤੱਕ ਮਾਰੇ ਨਿੱਘੀ ਗੁਰਦਾ ਆਨੰਦ ਮਾਣਦੇ ਹਾਂ। ਅੱਜ ਦੇ ਸ਼ਾਮਾਂ ਦੇ ਸਾਰੇ ਕਥਕ ਦਰਵਾਸਾਂ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਕਾਸਾ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ। ਬਲੀ ਕੀਤਾ ਹੈ ਸਾਸੀ ਦੂਸਰਾ ਕੀਰਤਨ ਜਿਹੜਾ ਉਹ 7 ਵਜੇ ਲੈ ਕੇ 7:30 ਤੋਂ ਲੈ ਕੇ 8:45 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਲੱਖ ਸਿੰਘ ਦਾ ਜਥਾ। ਤੋ ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕ ਕੇ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਉੱਥੇ ਬਹਿ ਕੇ ਕਥਾ ਕੀ ਦਰਬਾਰ ਤੁਸੀਂ ਸਰਵ ਕਰ ਸਕਦੇ ਹੋ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਦੇਖਦੇ ਹੋ ਕਿ ਗੁਰੂ ਘਰ ਸਖੀ ਚੱਲ ਰਹੀ ਹੈ, ਨਾ ਸਾਲ ਸੌ ਸਾਲ ਦੀ, ਜਿਹਦੇ ਵਿੱਚ ਬੇਅੰਤ ਮਾਇਆ ਲਗਾਤਾਰ ਖਰਚ ਹੋ ਰਹੀ ਹੈ। ਮਹਾਰਾਜ ਬਖਸ਼ਿਸ਼ ਕੀਤੀ ਹੈ ਬੇਅੰਤ ਪ੍ਰਾਣਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਜਿਹੜਾ ਉਹ ਸਫਲ ਕਰਦੇ ਹਨ। ਸਕਦਾ ਨੇ ਗੁਰੂ ਘਰ ਨੂੰ ਭੇਟਾ ਕੀਤੀ ਮਾਇਆ, ਸੋ ਵਟਭਾਗੀ ਹਨ। ਸੋ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਜੇ ਦਸਵੰਧ ਸਫਲ ਨਹੀਂ ਕੀਤਾ ਉਹਨਾਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਦਸਵੰਧ ਗੁਰੂ ਘਰ ਦੇ ਕੇ ਆਪਣੀਆਂ ਕਮਾਈਆਂ ਨੂੰ ਸਫਲ ਕਰੋ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਹਿਜ ਪਾਠ ਚੱਲ ਰਹੇ ਨੇ ਇਹਦੇ ਭੋਗ ਪੈਣਗੇ ਰਜਨੇਸ਼ ਚਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ। ਸੋ ਬਹੁਤ ਸਾਰੇ ਪਰਿਵਾਰ ਘਰਾਂ ਦੇ ਨਾਲ ਸੈਰ ਪਾਠ ਕਰ ਰਹੇ ਨੇ, ਵਟਪਾ ਗਏ ਹਨ। ਸੋ ਹੋਰ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਇਸ ਦੇ ਨਾਲ ਜੋੜਨਾ ਹੋਵੇ, ਸੋ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਤੁਸੀਂ ਸਾਧ ਸਿੰਘ ਜੀ ਆਪਣਾ ਪ੍ਰੋਗਰਾਮ ਜਿਹੜਾ ਉਹਨਾਂ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ। ਬਾਕੀ ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ ਪਹੁੰਚ ਰਹੇ ਨੇ ਮਾਨ ਕੀਰਤਨੀ ਵੀ। ਸੋ ਜ਼ਰੂਰ ਆਪ ਕਿਰਪਾ ਕਰਕੇ 27 ਤੋਂ ਲੈ ਕੇ 31 ਤੱਕ ਹਾਜ਼ਰੀਆਂ ਭਰੋ ਅਤੇ ਹਰ ਰੋਜ਼ ਉਹਨਾਂ ਕੀਰਤਨ ਜ਼ਰੂਰ ਕਰਿਆ ਕਰੋ। ਸਾਧ ਸੰਗਤ ਜੀ ਹੋਰ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 2 ਨੂੰ ਹੈ ਜਨਮ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ, ਆਪਣੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸੰਗਤ ਜੀ ਜੂਨ 4 ਨੂੰ ਹੈ ਅਟੈਕ ਔਨ ਅਕਾਲ ਤਖ਼ਤ 1984। ਸੋ ਜੋ ਉਸ ਭਿਆਨਕ ਸਮਾਂ ਹੈ ਸਾਧ ਸੰਗਤ ਜੀ ਉਹ ਜਿਨ੍ਹਾਂ ਨੇ ਅੱਖੀ ਵੇਖਿਆ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਸੋ ਅਸੀਂ ਜਿਨ੍ਹਾਂ ਵੇਖਿਆ ਸਾਨੂੰ ਪਤਾ ਕਿੰਨਾ ਭਿਆਨਕ ਸਮਾਂ ਸੀ। ਸੋ ਉਸ ਸਮੇਂ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਤੋਂ ਬਚਾਉਣ ਵਾਸਤੇ ਜੋ ਉਹਨਾਂ ਨੇ ਕੀਤਾ, ਉਸ ਤੋਂ ਗੁਰੂ ਸਾਹਿਬ ਦੀ ਰੱਖਿਆ ਕਰਨ ਵਾਸਤੇ, ਉਹਨਾਂ ਦੇ ਦਰਬਾਰ ਦੀ ਰੱਖਿਆ ਕਰਨ ਵਾਸਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਚੰਗੀਆਂ ਨੇ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਮਸਤਕ ਹੋਈਏ ਅਤੇ ਤੁਸੀਂ 4 ਜੂਨ ਨੂੰ ਹਾਜ਼ਰੀਆਂ ਭਰਨੀਆਂ ਨੇ। ਸਾਥੀ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਕਤ ਸਿੰਘ ਜੀ ਦਾ, ਆਪ ਹਾਜ਼ਰੀਆਂ ਭਰੋ ਅਤੇ ਉਹਨਾਂ ਦੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰੀਏ। ਆਓ ਭਾਈ ਸਾਹਿਬ ਤਿਆਰ ਨੇ ਕਿ ਰਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰੂ ਮਹਾਰਾਜ ਕਿਰਪਾ ਕਰਨ ਦਸਰੇ ਪਾਸੇ ਹਾਜ਼ਰੀ ਭਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੁੱਲਾਂ ਦੀ ਖਿਮਾ ਅੱਗੇ ਤੁਹਾਡਾ ਸੁਜੀ ਬਖਸ਼ ਕਰਨ ਜੀ ਆ ਹੁਣ ਸਮਾਂ ਕਥਾ ਦਾ ਹੋਇਆ ਹੈ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਉਹਨਾਂ ਪਾਸ ਸਰਵਨ ਕਰੀਏ ਜੀ ਹੋਈਆਂ ਬੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪੰਜਵਾਂ ਮਤੜੀ ਕਾਂਡਕ ਆਹਾ

पसण को सच्चा तनी मतड़ी कांडक आहा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਗਰੀਬ ਨਵਾਜ ਸਤਿਗੁਰੂ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਸ਼ਰਧਾ ਭਾਵਨਾ ਔਰ ਅਦਬ ਸਹਿਤ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਧੰਨਤਾਯੋਗ ਹੋ ਜੋ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤ ਸੰਗਤ ਦੀਆਂ ਘੜੀਆਂ ਜੋ ਸਾਨੂੰ ਨਸੀਬ ਹੋਈਆਂ ਹਨ, ਇਹ ਸਤਿਗੁਰ ਦੀ ਦਇਆ ਹੈ, ਗੁਰਦੇਵ ਜੀ ਦੀ ਮਾਇਆ ਹੈ। ਕਿਉਂਕਿ ਅੱਜ ਦੇ ਸਮੇਂ ਅੰਦਰ, ਅਜੋਕੇ ਸਮੇਂ ਦੇ ਅੰਦਰ ਸਤ ਦੇ ਲਈ ਸਮਾਂ ਕੱਢਣਾ ਬਹੁਤ ਔਖਾ ਹੈ। ਝੂਠ ਲਈ, ਪਰਪੰਚ ਲਈ, ਵਿਕਾਰਾਂ ਲਈ ਮਨੁੱਖ ਘੰਟਿਆਂ ਬੱਧੀ ਜਿਹੜਾ ਹੈ ਆਪਣਾ ਜੀਵਨ ਖਚਤ ਕਰ ਦਿੰਦਾ ਹੈ। ਇੱਥੋਂ ਤੱਕ ਕਿ ਸਮੇਂ ਦੀ ਉਸਨੂੰ ਯਾਦ ਨਹੀਂ ਰਹਿੰਦੀ, ਘੜੀ ਵੇਖਣਾ ਵੀ ਭੁੱਲ ਜਾਂਦਾ ਹੈ। ਪਰ ਸਤਸੰਗ ਦਾ ਸਮਾਂ ਬਹੁਤ ਔਖਾ ਹੈ। ਗੁਰੂ ਚਰਨਾਂ ਵਿੱਚ ਆ ਕੇ ਘੜੀ ਦੋ ਘੜੀ ਬੈਠਣਾ ਵੀ ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ। ਪਰ ਜਦੋਂ ਗੁਰੂ ਚਰਨਾਂ ਵਿੱਚ ਆ ਕੇ ਮਨੁੱਖ ਨੂੰ ਘੜੀ ਭੁੱਲ ਜਾਏ, ਸਮਝੋ ਪੂਰਨ ਕਿਰਪਾ ਹੈ। ਪਰ ਫਿਰ ਵੀ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਜਿੰਨਾ ਸਮਾਂ ਅਜੇ ਮਨ ਦੌੜਦਾ ਹੈ, ਭੱਜਦਾ ਹੈ, ਮਨ ਨੂੰ ਸਮੇਂ ਵਿੱਚ ਵੱਜ ਕੇ ਵੀ ਭਾਵੇਂ ਅਸੀਂ ਆ ਜਾਈਏ, ਵੀ 5 ਮਿੰਟ 10 ਮਿੰਟ ਅਸੀਂ ਬੈਠੀਏ ਗੁਰੂ ਚਰਨਾਂ ਵਿੱਚ, ਤਾਂ ਫਿਰ ਆਪਣੇ ਆਪ ਸਨੇ ਸਨੇ ਜਿਹੜਾ ਮਨ ਹੈ ਉਹ ਪਰਚ ਜਾਏਗਾ। ਤਾਂ ਹੀ ਤਾਂ ਬਾਬਾ ਜੀ ਨੇ ਬਾਣੀ ਚ ਕਿਹਾ, ਨਾ ਕਬੀਰ ਏਕ ਘਰੀ ਆਦੀ ਘਰੀ, ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ। ਜੋ ਵੀ ਭਗਤਨ ਦਾ ਅਰਥ ਹੈ ਰੱਬ ਦੇ ਪਿਆਰਿਆਂ ਨਾਲ, ਜਿੱਥੇ ਵੀ ਰੱਬ ਦੇ ਪਿਆਰੇ ਨੇ। ਸਤਸੰਗਤ ਦਾ ਮਤਲਬ ਇਹ ਹੈ ਤੁਸੀਂ ਕਿਤੇ ਵੀ ਸਤਸੰਗਤ ਕਰ ਸਕਦੇ ਹੋ, ਜਿੱਥੇ ਗੁਰੂ ਦੀ ਪਰਮੇਸ਼ਵਰ ਦੀ ਗੱਲ ਹੋ ਰਹੀ ਹੈ ਉਹ ਸਤਸੰਗਤ ਹੈ। ਤੇ ਜੇ ਅਸੀਂ ਗੁਰੂ ਅਸਥਾਨ ਤੇ ਆ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਬਾਣੀ ਨਾਲ ਜੁੜਦੇ ਹਾਂ, ਇਹ ਫਿਰ ਹੋਰ ਵੀ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਹੈ। ਸੋ ਆਪ ਜੀ ਵਡਭਾਗੀ ਹੋ, ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਹੁਣ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਦਾਤਾਰ ਜੀ ਦੀ ਪਾਵਨ ਪਵਿੱਤਰ ਬਾਣੀ ਮਾਰੂ ਕੀ ਵਾਰ, ਮਾਰੂ ਡੱਖਣੇ ਕੀ ਵਾਰ ਜਿਹਨੂੰ ਆਪਾਂ ਆਖਦੇ ਹਾਂ, ਉਹਦੀ ਆਪਾਂ ਵਿਚਾਰ ਕਰਦੇ ਆ ਰਹੇ ਹਾਂ। 15ਵੀਂ ਪੌੜੀ ਦੇ ਪਹਿਲੇ 2 ਸਲੋਕਾਂ ਦੀ ਵਿਚਾਰ ਆਪਾਂ ਕੱਲ ਕੀਤੀ ਸੀ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਸੰਸਾਰ ਦੀ ਬੜੀ ਵੱਡੀ ਸੱਚਾਈ ਨੂੰ ਬਿਆਨ ਕੀਤਾ ਕਿ ਲੋਕ ਗੱਲਾਂ ਨਾਲ ਤਾਂ ਮੌਤ ਬਾਬਤ ਆਖਦੇ ਨੇ ਵੀ ਹਾਂਜੀ ਸਭ ਤੇ ਆਉਣੀ ਹੈ, ਸਾਰਿਆਂ ਨੇ ਜਾਣਾ ਹੈ, ਪਰ ਮੌਤ ਨੂੰ ਅੰਦਰੋਂ ਕੋਈ ਕੋਈ ਮੰਨਦਾ ਹੈ, ਅੰਦਰੋਂ ਮੌਤ ਨੂੰ ਕੋਈ ਕੋਈ ਜਾਣਦਾ ਹੈ, ਤੇ ਜਿਹੜਾ ਜਾਣਦਾ ਹੈ ਉਹ ਫਿਰ ਝਮੇਲਿਆਂ ਤੋਂ, ਝਗੜਿਆਂ ਤੋਂ, ਵਾਦ ਵਿਵਾਦਾਂ ਤੋਂ ਮੁਕਤ ਹੋ ਜਾਂਦਾ ਹੈ। ਦੂਸਰੇ ਸਲੋਕ ਦੀ ਵਿਚਾਰ ਸੀ ਵੀ ਸੰਸਾਰ ਜਗਤ ਦੇ ਬਹੁਤਾਂਤ ਲੋਕ ਜਿਹੜੇ ਨੇ ਉਹ ਰੱਬ ਦੀਆਂ ਬਾਤਾਂ ਤੇ ਪਾਉਂਦੇ ਨੇ, ਰੱਬ ਦੀਆਂ ਗੱਲਾਂ ਤੇ ਕਰਦੇ ਨੇ, ਰੱਬ ਜੀ ਬਾਬਤ ਆਖਦੇ ਤਾਂ ਹਨ ਵੀ ਰੱਬ ਬੜਾ ਸਮਰੱਥ ਹੈ, ਹਰ ਥਾਂ ਤੇ ਹੈ, ਸਭ ਕੁਝ ਵੇਖਦਾ ਸੁਣਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਹੈ ਜਿਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਾਗਦਾ ਹੈ, ਸਿੱਖ ਜਾਗਦੀ ਹੈ, ਉਹ ਸਭ ਥਾਂ ਤੇ ਪਰਮਾਤਮਾ ਨੂੰ ਹਰ ਇੱਕ ਦੇ ਵਿੱਚ ਵੇਖਦਾ ਹੈ, ਕੋਈ ਵਿਰਲਾ ਹੈ। ਗੱਲਾਂ ਨਾਲ ਭਲੇ ਬਣਨ ਵਾਲਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ, ਪਰ ਕਿਰਦਾਰ ਨਾਲ, ਜੀਵਨ ਨਾਲ ਭਲੇ ਬਣਨ ਵਾਲੇ ਵਿਰਲੇ ਨੇ। ਬਾਣੀ ਦੇ ਬਚਨ ਨੇ, ਹੈਨ ਵਿਰਲੇ ਨਾ ਹੀ ਘਲੇ ਘਣੇ, ਫੈਲ ਫੱਕੜ ਸੰਸਾਰ। ਕਿ ਸੰਸਾਰ ਜਗਤ ਵਿੱਚ ਕਿਰਦਾਰ ਵਾਲੇ ਬਹੁਤ ਘੱਟ ਹੁੰਦੇ ਨੇ, ਤੇ ਬਾਕੀ ਸਾਰੀ ਗਿਣਤੀ ਘਣੇ ਦਾ ਅਰਥ ਹੈ ਬਹੁਤਾਂਤ ਹਰ ਚੀਜ਼ ਦੀ ਹੁੰਦੀ ਹੈ। ਸੋ ਇਹ 2 ਪਿਛਲੇ ਸਲੋਕਾਂ ਦਾ ਭਾਵ ਸੀ। ਅੱਜ ਦੇ ਸਲੋਕ ਵਿੱਚ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਹੇ ਪਰਮੇਸ਼ਵਰ ਮੈਂ ਕੀ ਕਰਾਂ,
मैं भावे गल्लां ते करदा भी रब है, गल्लां ते करदा भी मौत सब ते आउणी है, संसार च लाई माण है, पर आ मेरी जिहड़ी भैड़ी मत है ना, एक मत है, यह मैनू निश्चा नहीं करन देंदी, यह मैनू मनन नहीं देंदी भी यह चीज नू मैं मन लवां ते तेरे वाले पासे जुड़ जावां। मैं अरदास करदा कोई ऐसा सज्जन मिला दे, कोई ऐसा प्यारा मिला दे कि जिदे मिलन दे नाल, जिदे मिलाप दे नाल मेरी भैड़ी मत जिहड़ी है बिन सजाए इहदी थां ते सुमत आ जाए, गुरु मत आ जाए, ते उस मत दे नाल मैं तेरे दर ते पहुंच करां, तेनू वेख लवां, तेनू जान लवां, मेरे अंदर तेनू देखण दी तांग है, प्रेम है, पर ए मत दा दुरमत दा जिहड़ा कुमत दा पर्दा पै जांदा है, फिर मैं सब कुछ भुल जांदा वां। तू किरपा कर कोई ऐसा सज्जन मिला कि मेरी माड़ी मत बिन सजाए ते गुरमत दा मैं धारनी हो जावां। पौड़ी विच सतगुरां ने किरपा कीती है कि वह अकाल पुरख वाहिगुरु दे नाम नूं विसार के जिहड़े संसार दे भरमां विच भुलेखियां विच पए रहिंदे ने ना, वह जूनां विच भटकदे ने, वह वाद विवाद विच पैंदे ने, उन्हां दा जीवन कुड़ियारां वाला है, उन्हां दा जीवन झूठा ते ठग्गां वाला है। ऐसे लोग रब दे प्यारियां नाल, निर्दोखां नाल, निर्वैरां नाल भी वैर रचा लैंदे ने, पर ऐसे लोग फिर सदा खुआर हुंदे ने, रब दी दरगाह विच भी मारे जांदे ने, चोटां पैंदियां ने, ते परलोक ते लोक दोवें उन्हां दे खुआर हो जांदे ने जिहड़े प्रभु दे प्यारियां नाल ते प्रभु नाल भी वैर पा लैंदे ने। सो दतार पिता महाराज सच्चे पातशाह जी इस पावन सलोक ते 15वीं पौड़ी विच की किरपा कर रहे ने, आपां विचारण दा यतन करांगे। आओ विचारां दी रंभता तो पहला रसना दी पवित्रता वास्ते प्यार सहित उचारण करो जी। सतनाम श्री वाहे गुरु साहिब जीओ, फिर कृपा करो, उचारण करो।

ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰਦੇਵ ਜੀ ਨੇ ਮਨੁੱਖ ਦੀਆਂ ਦੋ ਅਵਸਥਾਵਾਂ ਦਾ ਬੜਾ ਜ਼ਿਕਰ ਕੀਤਾ ਹੈ। ਇੱਕ ਜਿਹੜਾ ਆਪਣੀ ਮਤ ਮੁਤਾਬਕ ਚੱਲਦਾ ਹੈ ਨਾ, ਆਪਣੀ ਮਤ ਦਾ ਅਰਥ ਹੈ ਹਉਮੈ ਦੀ ਮਤ, ਹਉ ਦੇ ਨਾਲ, ਅਹੰਕਾਰ ਦੇ ਨਾਲ ਜਿਹਦਾ ਵੀ ਕੋਈ ਕਰਮ ਉਹ ਕਰਦਾ ਹੈ ਨਾ, ਗੁਰੂ ਸਾਹਿਬ ਜੀ ਨੇ ਉਹਨੂੰ ਮਨਮੁਖ ਕਿਹਾ ਹੈ, ਮੂਰਖ ਦੀ ਮਤ ਕਿਹਾ ਹੈ, ਅਹੰਕਾਰੀ ਦੀ ਮਤ ਕਿਹਾ ਹੈ। ਤੇ ਇੱਕ ਮਤ ਉਹ ਹੈ ਜਿਹਦੇ ਵਿੱਚ ਮਨੁੱਖ ਆਪਣੀ ਹੰਗਤਾ ਨੂੰ ਮਾਰ ਦਿੰਦਾ, ਆਪਣੇ ਅਹੰਕਾਰ ਨੂੰ ਮਾਰ ਦਿੰਦਾ, ਤੇ ਜੋ ਨਿਰੋਲ ਗੁਰਮਤ ਦਸਤੀ ਹੈ, ਗੁਰੂ ਦਾ ਹੁਕਮ ਹੈ, ਉਸ ਨੂੰ ਮੰਨਦਾ। ਇੱਕ ਗੱਲ ਹੋਰ ਬੜੀ ਕਮਾਲ ਦੀ ਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਇਹ ਨਹੀਂ ਕਿ ਮਨਮੁਖ ਜਿਹੜਾ ਹੈ ਕਰਮ ਕੋਈ ਵੱਖਰੇ ਕਰਦਾ ਉਹਨੂੰ ਤਾਂ ਮਨਮੁਖ ਕਿਹਾ। ਬਾਣੀ ਵਿੱਚ ਬਚਨ ਨੇ ਵੀ ਮਨਮੁਖ ਵੀ ਭਗਤੀ ਕਰਦਾ, ਮਨਮੁਖ ਵੀ ਸੇਵਾ ਕਰਦਾ, ਮਨਮੁਖ ਵੀ ਧਰਮ ਦੇ ਨੇਕ ਕਰਮ ਜਿਹੜੇ ਮੰਨੇ ਜਾਂਦੇ ਨੇ ਉਹ ਹੀ ਕਰਦਾ। ਪਰ ਫਿਰ ਉਹ ਮਨਮੁਖ ਕਿਉਂ ਹੋ ਗਿਆ ਤੇ ਇੱਕ ਉਹੀ ਕਰਮ ਕਰਕੇ ਗੁਰਮੁਖ ਕਿਵੇਂ ਬਣ ਜਾਂਦਾ? ਕਰਮਾਂ ਵਿੱਚ ਕੋਈ ਫਰਕ ਨਹੀਂ। ਠੀਕ ਹੈ, ਕੁਝ ਥਾਵਾਂ ਤੇ ਫਰਕ ਹੋ ਸਕਦਾ ਵੀ ਅਸੀਂ ਕਹਿ ਸਕਦੇ ਹਾਂ ਵੀ ਕੋਈ ਦੁਨੀਆਂ ਦੇ ਅੰਦਰ ਪਾਪ ਚੋਰੀ ਜਾਰੀ ਕਰ ਰਿਹਾ, ਉਹ ਤੇ ਕੂੜਿਆਰ ਹੈ, ਉਹ ਸਾਕਤ ਹੈ। ਪਰ ਜਦੋਂ ਮਨਮੁਖ ਦੀ ਗੱਲ ਤੇ ਗੁਰਮੁਖ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ, ਉਦੋਂ ਇਹ ਦੱਸਿਆ ਵੀ ਮਨਮੁਖ ਵੀ ਧਰਮ ਦੇ ਕਰਮ ਕਰਦਾ, ਰੱਬ ਨੂੰ ਮੰਨਦਾ ਹੈ, ਰੱਬ ਦੀ ਹੋਂਦ ਨਾਲ ਜੁੜਿਆ ਹੁੰਦਾ, ਸੇਵਾ ਸਿਮਰਨ ਸਾਧਨਾ ਭਗਤੀ ਨੇਕ ਕਰਮ ਜਪ ਤਪ ਸਭ ਕੁਝ ਉਹ ਕਰਦਾ। ਪਰ ਇਹ ਕਰਕੇ ਵੀ ਉਹ ਮਨਮੁਖ ਹੈ। ਤੇ ਇੱਕ ਇਨਸਾਨ ਬਾਣੀ ਪੜ੍ਹਦਾ, ਸੇਵਾ ਕਰਦਾ, ਧਰਮ ਦੇ ਕਰਮ ਕਰਦਾ, ਉਹਨੂੰ ਗੁਰਮੁਖ ਕਹਿ ਦਿੱਤਾ। ਇਹ ਕਾਰਨ ਕੀ ਹੈ? ਦੋਹਾਂ ਦੇ ਕਰਮ ਇੱਕ ਸਮਾਨ ਨੇ, ਪਰ ਦੋਹਾਂ ਦੀ ਪਦਵੀ ਵੱਖਰੀ ਵੱਖਰੀ ਕਿਉਂ ਹੈ? ਇੱਕ ਨੂੰ ਮਨਮੁਖ ਕਹਿ ਦਿੱਤਾ, ਉਹਦੇ ਤੇ ਗੁਰੂ ਦੀ ਖੁਸ਼ੀ ਨਹੀਂ, ਭਾਵੇਂ ਸਾਰਾ ਦਿਨ ਹੀ ਸੇਵਾ ਕਰੀ ਜਾਏ। ਇੱਕ ਨੂੰ ਗੁਰਮੁਖ ਕਹਿ ਦਿੱਤਾ, ਉਹ ਭਾਵੇਂ ਘੜੀ ਦੋ ਘੜੀ ਆਇਆ, ਗੁਰੂ ਸਾਹਿਬ ਕਹਿੰਦੇ ਇਹਦੇ ਤੇ ਪ੍ਰਸੰਨਤਾ ਹੈ। ਕਾਰਨ ਕੀ ਹੈ? ਗੁਰਦੇਵ ਪਿਤਾ ਮਹਾਰਾਜ ਨੇ ਬਾਣੀ ਚ ਕਿਹਾ ਵੀ ਜਿਹੜਾ ਮਨਮੁਖ ਬਣ ਕੇ ਸੇਵਾ ਕਰਦਾ, ਉਹਦਾ ਮਤਲਬ ਹੈ ਉਹ ਆਪਣੀ ਹੰਗਤਾ ਨੂੰ ਅੱਗੇ ਰੱਖ ਕੇ ਚੱਲਿਆ ਹੋਇਆ ਵੀ ਮੈਂ ਕਰ ਰਿਹਾ, ਮੇਰੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਮੇਰੇ ਤੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਮੈਂ ਹੀ ਹਾਂ ਜੋ ਇਹ ਕਰਮ ਕਰ ਸਕਦਾ, ਤੇ ਮੇਰੇ ਤੇ ਗੁਰੂ ਦੀ ਖੁਸ਼ੀ ਹੋ ਸਕਦੀ, ਮੇਰੇ ਵੱਲ ਹੀ ਗੁਰੂ ਵੇਖਦਾ। ਉਹ ਆਪਣੀ ਹੰਗਤਾ ਨੂੰ ਹੀ ਵਧਾਉਣ ਵਾਸਤੇ, ਆਪਣੇ ਹੰਕਾਰ ਨੂੰ ਹੀ ਵੱਡਾ ਕਰਨ ਵਾਸਤੇ ਧਰਮ ਦੇ ਕਰਮ ਕਰਦਾ। ਤੇ ਗੁਰਦੇਵ ਜੀ ਨੇ ਕਿਹਾ ਵੀ ਮਨਮੁਖ ਦੀ ਕੀਤੀ ਹੋਈ ਭਗਤੀ, ਮਨਮੁਖ ਦੀ ਕੀਤੀ ਹੋਈ ਸੇਵਾ, ਮਨਮੁਖ ਦੇ ਕੀਤੇ ਹੋਏ ਦੈਵੀ ਕਰਮ ਜਿਹੜੇ ਨੇ ਉਹ ਵੀ ਸਾਰੇ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਉਹਨਾਂ ਦਾ ਫਲ ਨਹੀਂ ਉਹਨੂੰ ਪ੍ਰਾਪਤ ਹੁੰਦਾ। ਤੇ ਗੁਰਮੁਖ ਉਹ ਘੜੀ ਦੋ ਘੜੀ ਭਾਵੇਂ ਸੇਵਾ ਕਰਦਾ, ਗੁਰਦੇਵ ਜੀ ਕਹਿੰਦੇ ਉਹਦੇ ਜੀਵਨ ਦੇ ਅੰਦਰ ਜਦੋਂ ਵੀ ਉਹ ਕਰਮ ਕਰਦਾ, ਸਭ ਤੋਂ ਪਹਿਲਾਂ ਇਹ ਆਖਦਾ ਵੀ ਵਾਹਿਗੁਰੂ ਮੇਰਾ ਮੁਝ ਮੈਂ ਕਿਛ ਨਹੀਂ, ਵੀ ਮੈਂ ਮੇਰੇ ਅੰਦਰ ਉਹ ਸ਼ਕਤੀ ਨਹੀਂ, ਸਮਰੱਥਾ ਹੀ ਨਹੀਂ ਕਿ ਮੈਂ ਤੇਰੀ ਸੇਵਾ ਕਰ ਸਕਾਂ, ਮੈਂ ਤੇਰੇ ਦਰ ਦਾ ਕੋਈ ਸਵਾਰ ਸਕਾਂ, ਮੇਰੇ ਪੱਲੇ ਉਹ ਕਲਾ ਨਹੀਂ, ਮਤ ਨਹੀਂ, ਇਹ ਤੇ ਤੂੰ ਆਪ ਕਰਾਏ, ਤੂੰ ਆਪ ਕਰਾਏ, ਤੇ ਮੈਂ ਤੇਰੇ ਦਰ ਦਾ ਕੋਈ ਛੋਟਾ ਮੋਟਾ ਕੁੱਕਰ ਬਣ ਕੇ ਜੀਵਨ ਬਸ਼ਰ ਕਰ ਸਕਦਾ। ਬਸ ਉਹਦੇ ਵਿਚਾਰ ਦੇ ਨਾਲ ਹੀ ਇਉਂ ਕਹਿ ਲਈਏ ਕਿ ਸਰੀਰਾਂ ਕਰਕੇ ਕੋਈ ਮਨਮੁਖ ਜਾਂ ਗੁਰਮੁਖ ਨਹੀਂ, ਸਰੀਰ ਕਰਕੇ ਕੋਈ ਰੱਬ ਤੋਂ ਦੂਰ ਜਾਂ ਨੇੜੇ ਨਹੀਂ, ਰੱਬ ਦੀ ਨਜ਼ਦੀਕਤਾ, ਰੱਬ ਦੀ ਦੂਰੀ ਜਿਹੜੀ ਹੈ ਉਹ ਵਿਚਾਰਾਂ ਕਰਕੇ ਸੋਚਣ ਕਰਕੇ ਬਣਦੀ। ਮਨਮੁਖ ਤੇ ਗੁਰਮੁਖ ਕੋਈ ਸੋਚਣ ਕਰਕੇ ਬਣਦਾ, ਸ਼ਕਲਾਂ ਸੂਰਤਾਂ ਸਭ ਦੀਆਂ ਇੱਕੋ ਜਿਹੀਆਂ ਨੇ, ਪਰ ਇੱਕ ਵਿਚਲਾ ਹੈ। ਇੱਕ ਗੱਲ ਇੱਥੇ ਅੱਜ ਸਤਿਗੁਰੂ ਨੇ ਉਹਦੀ ਗੱਲ ਕੀਤੀ ਵੀ ਜਿਹਨੂੰ ਇਹ ਪਤਾ ਹੈ ਕਿ ਮੇਰੀ ਹੰਗਤਾ ਮੇਰਾ ਸਾਥ ਨਹੀਂ ਛੱਡਦੀ ਪਈ, ਮੇਰੀ ਭੈੜੀ ਮਤ ਵਾਰ ਵਾਰ ਮੇਰੇ ਤੇ ਆ ਕੇ ਜ਼ੋਰ ਪਾ ਦਿੰਦੀ ਹੈ, ਮੈਂ ਯਤਨ ਕਰਦਾ ਵੀ ਮੈਂ ਇਹਦੇ ਤੋਂ ਬਚਾਂ, ਕਿਉਂਕਿ ਮੋਹ ਬੜਾ ਵੱਡਾ ਹੈ, ਮਨ ਬੜਾ ਵੱਡਾ ਹੈ, ਹੰਕਾਰ ਬੜਾ ਵੱਡਾ ਹੈ, ਬੰਦਾ ਇਹਦੇ ਚੋਂ ਜਿੰਨਾ ਨਿਕਲਣਾ ਚਾਹੇ ਜ਼ੋਰ ਲਾ ਕੇ ਉਹਨਾਂ ਵਿੱਚ ਫਸ ਜਾਂਦਾ ਹੈ। ਤਾਂ ਹੀ ਤਾਂ ਗੁਰੂ ਸਾਹਿਬ ਜੀ ਨੇ ਸੰਸਾਰ ਦੇ ਅੰਦਰ ਇਸ ਵਿਕਾਰਾਂ ਨੂੰ ਦਲਦਲ ਕਿਹਾ ਹੈ। ਦਲਦਲ ਦਾ ਅਰਥ ਹੈ ਉਹ ਚਿੱਕੜ ਜਿਹਦੇ ਵਿੱਚ ਬੰਦਾ ਫਸਿਆ, ਤੇ ਜਿੰਨਾ ਬਾਹਰ ਨੂੰ ਜ਼ੋਰ ਲਾ ਕੇ ਨਿਕਲਣ ਦਾ ਯਤਨ ਕਰਦਾ ਉਨਾ ਹੋਰ ਵਿੱਚ ਧਸ ਜਾਂਦਾ। ਫਿਰ ਉੱਥੇ ਜੇ ਕੋਈ ਬਾਹਰੋਂ ਸਹਾਰਾ ਮਿਲੇ, ਬਾਹਰੋਂ ਕੋਈ ਆ ਕੇ ਕੱਢਣ ਦਾ ਯਤਨ ਕਰੇ, ਉਹ ਹੀ ਕੱਢ ਸਕਦਾ। ਇਸ ਕਰਕੇ ਗੁਰਦੇਵ ਜੀ ਨੇ ਕਿਹਾ ਵੀ ਇਸ ਦਲ ਦਲ ਦੇ ਵਿੱਚ ਆਪਣੀ ਮੈਂ ਆਪਣੀ ਸ਼ਕਤੀ ਨਾਲ
ਜਦੋਂ ਵੀ ਕੋਈ ਨਿਕਲਣ ਦਾ ਯਤਨ ਕਰੇਗਾ ਉਹ ਨਹੀਂ ਨਿਕਲ ਸਕਦਾ, ਉਹ ਫਸੇਗਾ ਹੀ ਫਸੇਗਾ, ਡੁੱਬੇਗਾ ਹੀ ਡੁੱਬੇਗਾ। ਜੇ ਨਿਕਲਣਾ ਤੇ ਆਪਣੀ ਸ਼ਕਤੀ ਆਪਣੀ ਹੰਗਤਾਂ ਨੂੰ ਤਿਆਗ ਕੇ ਵਾਹਿਗੁਰੂ ਪਰਮੇਸ਼ਵਰ ਦੀ ਅਰਦਾਸ ਦੀ ਸ਼ਕਤੀ ਲੈ ਕਰਕੇ ਉਹਦੀ ਕਿਰਪਾ ਲੈ ਕੇ ਉਹਦੀ ਕਿਰਪਾ ਦੇ ਨਾਲ ਹੀ ਇਹਦੇ ਤੋਂ ਬਾਹਰ ਆ ਸਕਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜਾ ਸੋਹਣਾ ਇੱਕ ਬਚਨ ਕਿਹਾ ਇੱਥੇ, ਉਹਨਾਂ ਉਦਾਹਰਣ ਦਿੱਤੀ ਇੱਕ ਕਾਗਜ਼ ਦੀ, ਰੂੰ ਦੀ, ਬੱਤੀ ਦੀ, ਬੜੀਆਂ ਸੋਹਣੀਆਂ ਉਦਾਹਰਣਾਂ ਨੇ ਵੀ ਆਪਣੀ ਤਾਕਤ ਕੁਝ ਨਹੀਂ ਕਰਦੀ। ਉਹਨਾਂ ਦਾ ਬਚਨ ਆਉਂਦਾ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੇ, ਕ੍ਰਿਤ ਸਨ ਬੰਦ ਜਲ ਮਦ ਸਾਵਧਾਨ ਹੈ, ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਉਹਨਾਂ ਦੇ ਬਚਨ ਬੜੇ ਪਿਆਰੇ, ਕਹਿੰਦੇ ਵੀ ਜਿਵੇਂ ਇੱਕ ਕਾਗਜ਼ ਨੂੰ ਪਾਣੀ ਦੇ ਵਿੱਚ ਰੱਖੀਏ ਨਾ, ਪਾਣੀ ਦੀਆਂ ਬੂੰਦਾਂ ਵੀ ਪਾਈ, ਇੱਕ ਕਾਗਜ਼ ਦੀ ਕੀ ਔਕਾਤ ਹੈ, ਕਾਗਜ਼ ਗਲ ਜਾਏਗਾ ਪਾਣੀ ਦੇ ਵਿੱਚ, ਪਾਣੀ ਦੇ ਵਿੱਚ ਰੱਖਣ ਦੀ ਦੇਰ ਇੱਕ ਦੋ ਛਲ ਆਏਗੀ ਤੇ ਕਾਗਜ਼ ਫਟ ਜਾਏਗਾ, ਗਲ ਜਾਏਗਾ। ਪਰ ਕਹਿੰਦੇ ਉਸੇ ਕਾਗਜ਼ ਦੇ ਵਿੱਚ ਉਸੇ ਕਾਗਜ਼ ਨੂੰ ਠਿੰਦਾ ਕਰ ਦਈਏ, ਉਸ ਕਾਗਜ਼ ਦੇ ਉੱਤੇ ਘਿਓ ਲਾ ਦਈਏ, ਉਹਨੂੰ ਘਿਓ ਦਾ ਲੇਪਣ ਕਰਦੀ, ਠਿੰਦਾ ਕਰਦੀ, ਉਹ ਕਾਗਜ਼ ਹੀ ਪਾਣੀ ਦੇ ਵਿੱਚ ਤੈਰਦਾ ਰਹਿੰਦਾ, ਬਹੁਤ ਲੰਮਾ ਸਮਾਂ ਗਲਦਾ ਹੀ ਨਹੀਂ, ਕਿਉਂਕਿ ਉਹਨੂੰ ਸੰਗ ਮਿਲ ਗਿਆ ਘਿਓ ਦਾ। ਭਾਈ ਸਾਹਿਬ ਕਹਿੰਦੇ ਸਾਡਾ ਜੀਵਨ ਹੈ ਕਾਗਜ਼ ਵਰਗਾ, ਤੇ ਸੰਸਾਰ ਵਿੱਚ ਵਿਸ਼ੇ ਵਿਕਾਰਾਂ ਦੀਆਂ ਬੂੰਦਾਂ ਨੇ ਪਾਣੀ ਵਰਗੀਆਂ, ਅੰਗਿਆਰੇ ਵਰਗੀਆਂ, ਉਹਨਾਂ ਤੋਂ ਅਸੀਂ ਨਹੀਂ ਬਚ ਸਕਦੇ। ਪਰ ਜੇ ਕਿਤੇ ਵਾਹਿਗੁਰੂ ਦੀ ਕਿਰਪਾ ਦਾ ਠਿੰਦਾ ਲੱਗ ਜਾਏ ਨਾ, ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਮਿਲ ਜਾਏ, ਤੇ ਇਹ ਕਾਗਜ਼ ਵਰਗਾ ਸਰੀਰ ਵੀ ਭਵ ਸਾਗਰ ਤੋਂ ਪਾਰ ਹੋ ਸਕਦਾ। ਜੈਸੇ ਕਿਰਤਾਸ, ਕਿਰਤਾਸ ਦਾ ਅਰਥ ਹੁੰਦਾ ਕਾਗਜ਼, ਗਰ ਜਾਤ ਗਲ ਜਾਂਦਾ, ਜਲ ਬੂੰਦ ਪਰੇ ਪਾਣੀ ਦੀਆਂ ਬੂੰਦਾਂ ਪੈਣ ਦੇਣ, ਕ੍ਰਿਤ ਸੰਬੰਧ, ਕ੍ਰਿਤ ਦਾ ਅਰਥ ਹੈ ਘਿਓ, ਸੰਬੰਧ ਦਾ ਅਰਥ ਹੈ ਨਾਲ ਜੁੜ ਜਾਣਾ। ਕਹਿੰਦੇ ਜਦੋਂ ਘਿਓ ਦਾ ਸੰਗ ਉਹਨੂੰ ਮਿਲ ਜਾਏ, ਮਦ ਸਾਵਧਾਨ ਹੈ, ਉਹਦੇ ਵਿੱਚ ਵੀ ਸਾਵਧਾਨ ਰਹਿੰਦਾ, ਟਿਕਿਆ ਰਹਿੰਦਾ। ਅਗਲੀ ਉਦਾਹਰਨ ਦਿੱਤੀ, ਜੈਸੇ ਲੋਹ ਬੂਡ ਜਾਤ ਸਲਲ ਮੈਂ ਡਾਰਤ ਹੀ, ਸਲਲ ਕਹਿੰਦੇ ਪਾਣੀ ਨੂੰ, ਪਾਣੀ ਦੇ ਵਿੱਚ ਲੋਹੇ ਦਾ ਨਿੱਕੇ ਤੋਂ ਨਿੱਕਾ ਟੁਕੜਾ ਵੀ ਤੁਸੀਂ ਪਾ ਦਿਓ ਨਾ, ਉਹ ਡੁੱਬ ਜਾਂਦਾ, ਕਿਉਂਕਿ ਪਾਣੀ ਵਿੱਚ ਉਹ ਨਹੀਂ ਰਹਿ ਸਕਦਾ, ਪਾਣੀ ਤੇ ਤੈਰ ਨਹੀਂ ਸਕਦਾ, ਉਹਦੇ ਅੰਦਰ ਭਾਰ ਹੈ, ਤੇ ਪਾਣੀ ਵਿੱਚ ਕੋਈ ਵੀ ਭਾਰੀ ਚੀਜ਼ ਜਾਏਗੀ ਤੇ ਡੁੱਬ ਜਾਏਗੀ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਭਾਈ, ਇਹ ਸੰਸਾਰ ਪਾਣੀ ਦੀਆਂ ਲਹਿਰਾਂ, ਸਮੁੰਦਰ ਦੀਆਂ ਲਹਿਰਾਂ ਨੇ, ਸਾਡਾ ਜੀਵਨ ਵਿਸ਼ੇ ਵਿਕਾਰਾਂ ਨਾਲ ਭਾਰਾ ਬਣਿਆ ਪਿਆ, ਲੋਹੇ ਵਰਗਾ ਹੈ, ਅਸੀਂ ਆਪਣੀ ਤਾਕਤ ਨਾਲ ਇਹਦੇ ਵਿੱਚੋਂ ਨਹੀਂ ਨਿਕਲ ਸਕਦੇ। ਹਾਂ, ਉਸੇ ਲੋਹੇ ਨੂੰ ਕਿਤੇ ਬੇੜੀ ਦਾ, ਲੱਕੜ ਦਾ ਸੰਗ ਮਿਲ ਜਾਏ, ਤੇ ਇੱਕ ਬੇੜੀ ਵਿੱਚ ਵੇਖੋ ਕਿੰਨੇ ਮਣਾ ਮੂਹੀ ਭਾਵੇਂ ਲੋਹਾ ਢੋ ਲਓ, ਬੜੇ ਬੜੇ ਜਹਾਜ਼ ਕਿੰਨਾ ਕਿੰਨਾ ਲੋਹਾ ਢੋਂਦੇ ਨੇ, ਉਹ ਧਾਤਾਂ ਢੋਂਦੇ ਨੇ ਜਿਹੜੀਆਂ ਪਾਣੀ ਵਿੱਚ ਡੁੱਬ ਜਾਂਦੀਆਂ, ਪਰ ਬੇੜੇ ਦੇ ਸਹਾਰੇ ਨਾਲ ਉਹ ਤੈਰ ਜਾਂਦੀਆਂ, ਪਾਰ ਲੱਗ ਜਾਂਦੀਆਂ। ਕਹਿੰਦੇ ਜੀਵਨ ਨੂੰ ਗੁਰੂ ਦੇ ਨਾਮ ਦਾ, ਗੁਰੂ ਦੀ ਸੰਗਤ ਦਾ, ਗੁਰੂ ਦੀ ਬਖਸ਼ਿਸ਼ ਦਾ ਬੇੜਾ ਮਿਲ ਜਾਏ, ਇਹ ਕਿੱਡਾ ਵੀ ਪਾਪੀ ਕਿਉਂ ਨਾ ਹੋਵੇ, ਕਿੱਡਾ ਵੀ ਭਾਰਾ ਕਿਉਂ ਨਾ ਹੋਵੇ ਦਾ ਜੀਵਨ, ਪਰ ਜੇ ਕਿਤੇ ਗੁਰੂ ਦੇ ਬੇੜੇ ਵਿੱਚ ਅਸਵਾਰ ਹੋ ਜਾਏ, ਗੁਰੂ ਵਾਲਾ ਬਣ ਜਾਏ, ਗੁਰੂ ਵੱਡਿਆਂ ਵੱਡਿਆਂ ਦੇ ਬੇੜੇ ਪਾਰ ਕਰ ਦਿੰਦਾ। ਤੀਸਰੀ ਉਦਾਹਰਨ ਉਹਨਾਂ ਨੇ ਦਿੱਤੀ ਦੀਵੇ ਦੀ, ਬੱਤੀ ਦੀ। ਕਹਿੰਦੇ ਜਿਵੇਂ ਜੈਸੇ ਕੋਟ ਭਾਲ ਤੂਲ ਤਨਕ ਚਨਕ ਜ਼ਰੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਿਆਮਾਨ, ਰੂੰ ਦੀਆਂ ਪੰਡਾਂ ਬੰਨ ਕੇ ਰੱਖ ਦਿਓ, ਇੱਕ ਛੋਟੀ ਜਿਹੀ ਅੰਗਿਆਰੀ ਅੱਗ ਦੀ ਲਾ ਦਿਓ ਤੇ ਉਹ ਰੂੰ ਨੂੰ ਬੜੀ ਛੇਤੀ ਅੱਗ ਲੱਗਦੀ। ਉਹ ਪੰਡਾਂ ਦੀਆਂ ਪੰਡਾਂ ਰੂੰ ਦੀਆਂ, ਭਾਵੇਂ ਕੁਇੰਟਲਾਂ ਦਾ ਭਾਰ ਹੋਵੇ ਰੂੰ ਦਾ, ਇੱਕ ਨਿੱਕੀ ਜਿਹੀ ਚੰਗਿਆਰੀ ਲੱਗ ਜੇ ਤੇ ਬੜੀ ਛੇਤੀ ਸਾਰੇ ਰੂੰ ਨੂੰ ਸਾੜ ਕੇ ਸੁਆਹ ਕਰ ਦਿੰਦੀ। ਪਰ ਭਾਈ ਗੁਰਦਾਸ ਜੀ ਕਹਿੰਦੇ ਵੇਖੋ ਕਿੱਡੀ ਕਮਾਲ ਹੈ, ਉਸੇ ਰੂੰ ਦੀ ਬੱਟੀ ਵੱਟੋ, ਬੱਤੀ ਵੱਟ ਕੇ ਉਹਨੂੰ ਦੀਵੇ ਵਿੱਚ ਰੱਖ ਕੇ ਤੇਲ ਪਾ ਦਿਓ, ਨਿੱਕੀ ਜੀ ਰੂੰ ਦੀ ਬੱਤੀ ਨੂੰ ਅੱਗ ਲਾ ਦਿਓ ਤੇ ਕਿੰਨੇ ਦਿਨ ਸੜਦੀ ਰਹਿੰਦੀ, ਇੱਕ ਪ੍ਰਕਾਸ਼ ਦਿੰਦੀ ਹੈ, ਤੇ ਕਿੰਨੇ ਦਿਨ ਕੱਢ ਜਾਂਦੀ ਛੋਟੀ ਜੀ ਬੱਤੀ, ਕਿਉਂ? ਕਿਉਂਕਿ ਉਹਨੂੰ ਤੇਲ ਦਾ ਸੰਗ ਮਿਲ ਗਿਆ ਤੇ ਤੇਲ ਨੇ ਉਹਨੂੰ ਆਪਣਾ ਸੰਗ ਦੇ ਕੇ ਉਹਨੂੰ ਸੜਨ ਤੋਂ ਬਚਾ ਦਿੱਤਾ। ਉਹ ਜਿੰਨਾ ਵੀ ਸੜਦੀ ਹੈ ਰੋਸ਼ਨੀ ਦਿੰਦੀ ਹੈ, ਫਿਰ ਵੀ ਬੱਚੀ ਦੀ ਬੱਚੀ ਹੈ। ਜੇ ਉਹਦੇ ਕੋਲ ਤੇਲ ਨਹੀਂ ਤਾਂ ਮਣਾ ਮੂਹੀ ਰੂੰ ਦੀਆਂ ਪੰਡਾਂ ਇੱਕ ਖਿਣ ਵਿੱਚ ਸੜ ਕੇ ਸਵਾਹ ਹੋ ਜਾਂਦੀਆਂ। ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਹੇ ਮਨੁੱਖ, ਤੇਰਾ ਜੀਵਨ ਵੀ ਕਾਗਜ਼ ਵਰਗਾ ਗਲ ਜਾਏਗਾ, ਤੇਰਾ ਜੀਵਨ ਵੀ ਲੋਹੇ ਵਰਗਾ ਡੁੱਬ ਜਾਏਗਾ, ਤੇਰਾ ਜੀਵਨ ਵੀ ਰੂੰ ਵਰਗਾ ਸੜ ਜਾਏਗਾ ਸੰਸਾਰ ਦੇ ਵਿਕਾਰਾਂ ਵਿੱਚ, ਪਰ ਜੇ ਤੇਰੇ ਤੇ ਕਿਰਪਾ ਹੋ ਜਾਏ, ਤੇਰੀ ਮਤ ਦੇ ਅੰਦਰ ਇਹ ਸੋਝੀ ਪੈ ਜਾਏ ਕਿ ਮੈਂ ਆਪਣੀ ਮਤ ਨਾਲ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ, ਸੰਸਾਰ ਚੋਂ ਨਿਕਲ ਨਹੀਂ ਸਕਦਾ, ਮੈਨੂੰ ਗੁਰੂ ਆਪਣੀ ਮਤ ਦੇ ਦੇ, ਗੁਰੂ ਆਪਣੀ ਬਖਸ਼ਿਸ਼ ਦੇ ਦੇ, ਤੇ ਇਹ ਸੰਸਾਰ ਦੇ ਵਿੱਚੋਂ ਮਨੁੱਖ ਵੀ
ਜਿਵੇਂ ਬੇੜੀ ਦੇ ਵਿੱਚ ਲੋਹਾ ਤਰ ਜਾਂਦਾ, ਤੇਲ ਨਾਲ ਰੂੰ ਬਚ ਜਾਂਦਾ ਹੈ, ਜਿਸ ਤਰ੍ਹਾਂ ਘਿਓ ਨਾਲ ਕਾਗਜ਼ ਬਚ ਜਾਂਦਾ, ਇਹ ਸਾਡੀ ਜ਼ਿੰਦਗੀ ਸਾਡਾ ਜੀਵਨ ਵੀ ਗੁਰੂ ਭਰੋਸੇ ਦੇ ਹੋ ਜਾਏ, ਗੁਰੂ ਕਿਰਪਾ ਦਾ ਜੇ ਪਾਤਰ ਬਣ ਜਾਏ ਤੇ ਇਹਨੂੰ ਵੀ ਫਿਰ ਜੀਵਨ ਵਿੱਚ ਕੋਈ ਪਰਵਾਹ ਨਹੀਂ, ਭਾਵੇਂ ਕਿੱਡੇ ਵੱਡੇ ਸੰਸਾਰ ਦੇ ਸਾਗਰ ਵਿੱਚੋਂ ਇਹ ਲੰਘ ਜਾਏ। ਫਿਰ ਉਹ ਅਰਦਾਸ ਕਰਦਾ ਕਿ ਹੇ ਪਰਮਾਤਮਾ, ਮੇਰੇ ਜੀਵਨ ਦੀ ਨੌਕਾ ਡੋਲਦੀ ਹੈ, ਪਰ ਮੈਂ ਤੇਰੇ ਬੇੜੇ ਤੇ ਸਵਾਰ ਹੋ ਗਿਆ ਆਪਣੀ ਹੰਗਤਾ ਦਾ ਬੇੜਾ ਛੱਡ ਕੇ, ਤੇ ਮੈਨੂੰ ਫਿਰ ਕੋਈ ਪਰਵਾਹ ਨਹੀਂ, ਕਿਉਂਕਿ ਤੂੰ ਉਹ ਬੇੜਾ ਹੈ ਜਿਹੜਾ ਵੱਡੀਆਂ ਵੱਡੀਆਂ ਛੱਲਾਂ ਨੂੰ ਵੀ ਪਾਰ ਕਰ ਜਾਂਦਾ। ਭਾਵ ਇਹ ਹੈ ਜੋ ਮੈਂ ਅਰਜ ਕਰ ਰਿਹਾ ਵੀ ਇੱਕ ਤੇ ਹੰਕਾਰ ਵਿੱਚ ਨੇ, ਉਹ ਮੰਨਦੇ ਹੀ ਨਹੀਂ, ਉਹਨਾਂ ਨੂੰ ਹੰਕਾਰ ਚੰਗਾ ਲੱਗਦਾ, ਇੱਕ ਗੁਰਮਤ ਦੇ ਧਾਰਨੀ ਨੇ, ਉਹਨਾਂ ਨੇ ਹੰਗਤਾ ਕਦੀ ਕਰਨੀ ਨਹੀਂ, ਰੱਬ ਦੇ ਪ੍ਰੇਮ ਵਿੱਚ ਤੁਰਦੇ ਨੇ, ਪਰ ਇੱਕ ਵਿਚਲੇ ਨੇ ਜਿਹੜੇ ਮੰਨਦੇ ਨੇ ਵੀ ਸਾਡੇ ਅੰਦਰ ਇੱਛਾ ਤੇ ਹੈ ਵੀ ਰੱਬ ਵਾਲੇ ਬਣੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ, ਪਰ ਫਿਰ ਸਮਾਂ ਕਦੀ ਐਸਾ ਬਣ ਜਾਂਦਾ ਕਿ ਹੰਕਾਰ, ਹਉਮੈ, ਵਾਦ ਵਿਵਾਦ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦਾ, ਮਤ ਤੇ ਜਿਹਨੂੰ ਕਹਿੰਦੇ ਆ ਪੜਦਾ ਪੈ ਜਾਂਦਾ। ਤੇ ਗੁਰੂ ਸਾਹਿਬ ਜੀ ਅੱਜ ਉਹਨਾਂ ਵਰਗੇ ਸਾਨੂੰ ਆਪਣੇ ਤੇ ਟੁਕਾ ਕੇ ਗੱਲ ਕਰਦੇ ਨੇ ਵੀ ਜਿਨ੍ਹਾਂ ਦੀ ਅਵਸਥਾ ਇਹ ਹੈ ਨਾ, ਜਿਹੜੇ ਬਚਣਾ ਚਾਹੁੰਦੇ ਨੇ, ਗੁਰੂ ਵਾਲੇ ਪਾਸੇ ਆਉਣਾ ਚਾਹੁੰਦੇ ਨੇ, ਉਹ ਇਹ ਅਰਦਾਸ ਕਰਨ, ਮਤੜੀ ਕੰਡਕ ਆਹਾ, ਇਹ ਜਿਹੜੀ ਸਾਡੀ ਮਤ ਹੈ ਨਾ ਪਰਮਾਤਮਾ, ਜਿਹੜੀ ਤੇਰੇ ਵਾਲੇ ਪਾਸੇ ਤੁਰਨ ਨਹੀਂ ਦਿੰਦੀ, ਇਹ ਮਤ ਨੂੰ ਮੇਰੇ ਅੰਦਰੋਂ ਕੱਢ ਦੇ, ਇਹ ਮੇਰੀ ਮਤ ਜਿਹੜੀ ਹੈ ਤੂੰ ਆਪਣੇ ਕੋਲ ਰੱਖ ਲੈ, ਤੇ ਮੈਨੂੰ ਤੇ ਉਹ ਮਤ ਦੇ ਜਿਹੜੀ ਮਤ ਦੇ ਨਾਲ ਮੈਨੂੰ ਤੇਰੇ ਦੀਦਾਰ ਹੋਣ, ਤੇਰਾ ਪਿਆਰ ਨਸੀਬ ਹੋਵੇ, ਤੇਰੇ ਮੈਂ ਪਿਆਰ ਨੂੰ ਜਾਣ ਸਕਾਂ, ਨਹੀਂ ਤਾਂ ਮੇਰੀ ਮਤ ਤਾਂ ਤੇਰੇ ਤੋਂ ਮੈਨੂੰ ਦੂਰ ਹੀ ਕਰੀ ਜਾਂਦੀ। ਕਿਉਂਕਿ ਸਾਡੀ ਮਤ ਨੂੰ ਪਤਾ ਨਹੀਂ ਕਿੰਨੇ ਕੁ ਸਮਾਂ ਦੇ ਸੰਸਕਾਰ ਲੱਗੇ ਹੋਏ ਨੇ, ਸੰਸਾਰ ਵਿੱਚ ਵਿਚਰਦੇ ਆ ਮੈਲੀ ਹੋ ਗਈ ਹੈ, ਵਿਵੇਕ ਬੁੱਧ ਜਿਹੜੀ ਹੈ ਉਹ ਮੈਲੀ ਹੋ ਗਈ ਹੈ। ਇਹਨੂੰ ਇਉਂ ਸਮਝੋ ਜਿਵੇਂ ਦਰਪਣ ਹੁੰਦਾ, ਸ਼ੀਸ਼ਾ ਹੁੰਦਾ, ਉਹਦੇ ਚ ਅਸੀਂ ਆਪਣਾ ਮੂੰਹ ਵੇਖਦੇ ਹਾਂ ਹਰ ਰੋਜ਼, ਪਰ ਸਾਨੂੰ ਪਤਾ ਵੀ ਜੇ ਆਪਣਾ ਮੂੰਹ ਸ਼ੀਸ਼ੇ ਵਿੱਚ ਸਾਫ ਵੇਖਣਾ ਤੇ ਸ਼ੀਸ਼ਾ ਵੀ ਸਾਫ਼ ਕਰਨਾ ਪਏਗਾ, ਮੂੰਹ ਵੀ ਸਾਫ ਕਰਨਾ ਤੇ ਸ਼ੀਸ਼ਾ ਵੀ ਸਾਫ ਕਰਨਾ, ਇੱਕ ਚੀਜ਼ ਦੇ ਸਾਫ਼ ਕਰਿਆ ਗੱਲ ਨਹੀਂ ਬਣਨੀ। ਬੰਦਾ ਮੂੰਹ ਧੋ ਸਵਾਰ ਲਏ, ਸਾਫ ਕਰ ਲਏ, ਪਰ ਸ਼ੀਸ਼ਾ ਨਾ ਸਾਫ ਕਰੇ ਤੇ ਫਿਰ ਵੀ ਉਹਨੂੰ ਸਾਫ ਨਹੀਂ ਦਿਸੇਗਾ, ਤੇ ਸ਼ੀਸ਼ੇ ਨੂੰ ਬੜਾ ਚਮਕਾਏ ਰੋਜ਼, ਪਰ ਆਪਣਾ ਮੁੱਖ ਨਾ ਧੋਵੇ, ਆਪਣੇ ਮੁੱਖ ਦੀ ਕਾਲਖ ਨਾ ਲਾਵੇ, ਤੇ ਫਿਰ ਵੀ ਗੱਲ ਨਹੀਂ ਬਣਦੀ। ਦੋਹਾਂ ਚੀਜ਼ਾਂ ਦੇ ਦੀ ਸਫਾਈ ਚਾਹੀਦੀ ਹੈ। ਇੱਥੇ ਭਾਵ ਇਹ ਹੈ ਕਿ ਸਾਡੇ ਪਾਸ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਮਤ ਹੋਵੇ, ਜਿਹੜੀ ਮਤ ਗੁਰੂ ਦੇ ਸ਼ਬਦ ਨਾਲ ਰੋਜ਼ ਸਾਫ਼ ਕਰੀਏ, ਰੋਜ਼ ਸਵਾਰੀਏ, ਰੋਜ਼ ਮਾਂਜੀਏ, ਉਹਨੂੰ ਵੀ ਮਾਂਜਣਾ, ਮਤ ਨੂੰ ਵੀ ਮਾਂਜਣਾ, ਤੇ ਫਿਰ ਆਪਣੇ ਅੰਦਰ ਦੀ ਹਉ, ਆਪਣੇ ਅੰਦਰ ਦੀ ਹੰਗਤਾ, ਆਪਣੇ ਆਪੇ ਨੂੰ ਵੀ ਸਵਾਰਨਾ, ਜਿਹਦੇ ਨਾਲ ਆਪਣੇ ਆਪੇ ਨੂੰ ਵੇਖਣਾ ਹੈ, ਇਹ ਦੋਵੇਂ ਚੀਜ਼ਾਂ ਨੂੰ ਜਿਹੜਾ ਹੈ ਨਿਰੰਤਰ ਸਵਾਰਨਾ, ਨਿਰਵੰਤਰ ਸਵਾਰਨਾ, ਤੇ ਇਹਨੇ ਸਵਰਨਾ ਗੁਰੂ ਦੇ ਗਿਆਨ ਨਾਲ, ਗੁਰੂ ਦੀ ਬਾਣੀ ਦੇ ਨਾਲ। ਜੇ ਐਸਾ ਨਹੀਂ ਤਾਂ ਫਿਰ ਗੁਰਦੇਵ ਜੀ ਕਹਿੰਦੇ ਵੀ ਤੈਨੂੰ ਕੁਝ ਵੀ ਸਹੀ ਨਹੀਂ ਦਿਸੇਗਾ, ਸਵੈ ਲਖਤਾ ਹੀ ਨਹੀਂ ਹੋ ਸਕਦੀ। ਤਾਂ ਹੀ ਤਾਂ ਭਗਤਾਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹੀਏ, ਮਤ ਦੀ ਵੀ ਗੱਲ ਬੜੀ ਕੀਤੀ। ਭਗਤ ਰਵਿਦਾਸ ਜੀ ਦਾ ਬਚਨ ਕਿੱਡਾ ਪਿਆਰਾ, ਉਹ ਮੰਨਦੇ ਨੇ ਕਿ ਹੇ ਪਰਮਾਤਮਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਸੋਚ ਦਾ ਅਰਥ ਹੈ ਦਿਨ ਰਾਤ ਮੇਰੀ ਜਿਹੜੀ ਸੰਗਤ ਹੈ ਨਾ, ਪੋਚ ਭਾਵ ਹੈ ਅਪਵਿੱਤਰ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹੇ ਵਾਹਿਗੁਰੂ, ਮੇਰਾ ਤੇ ਜੀਵਨ ਐਸਾ ਵੀ ਨਿਵਾਣ ਵਾਲੇ ਪਾਸੇ ਜਾ ਰਿਹਾ, ਅਪਵਿੱਤਰਤਾ ਵਾਲੇ ਪਾਸੇ ਜਾ ਰਿਹਾ ਹੈ, ਪਰ ਤੂੰ ਕਿਰਪਾ ਕਰ, ਮੇਰੀ ਹਰਹੋ ਵਿਪਤ, ਇਹ ਵਿਪਤਾ ਤੋਂ ਮੈਨੂੰ ਤੂੰ ਹੀ ਬਚਾ ਸਕਦਾ, ਇਸ ਔਖ ਤੋਂ ਮੈਨੂੰ ਤੂੰ ਹੀ ਬਚਾ ਸਕਦਾ। ਜਨ ਕਰੋ ਸੁਭਾਈ, ਮੈਨੂੰ ਆਪਣਾ ਜਨ ਮੰਨ ਲੈ, ਮੈਂ ਤੇਰਾ ਜਨ ਹੀ ਆ, ਮੈਂ ਆਪਣੇ ਆਪ ਨੂੰ ਮੰਨਦਾ ਡਿੱਗਦਾ ਪਿਆ ਤਾਂ ਫਿਰ ਕੀ ਹੈ, ਤੂੰ ਤਾਂ ਵੱਡਾ ਹੈ ਨਾ, ਤੂੰ ਤਾਂ ਸਮਰੱਥ ਹੈ, ਤੂੰ ਮੈਨੂੰ ਕਦੀ ਡੋਲਣ ਨਹੀਂ ਦੇਗਾ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਮੇਰੀ ਹਰੋ ਵਿਪਤ, ਜਨ ਕਰੋ ਸੁਭਾਈ, ਚਰਨ ਨਾ ਛੱਡੋ ਸਰੀਰ ਕੱਲ ਜਾਈ। ਬਸ ਆ ਹੈ ਗੱਲ ਕਿ ਜਿੰਨਾ ਚਿਰ ਸਾਡੀ ਮਤ ਵਿਵੇਕ ਨਹੀਂ ਨਾ ਹੁੰਦੀ, ਉਨਾ ਚਿਰ ਅਸੀਂ ਵਾਹਿਗੁਰੂ ਦਾ ਪੱਲਾ ਨਾ ਛੱਡੀਏ। ਮੰਨ ਲਓ ਅਸੀਂ ਧਿਆਨ ਰੱਖਦੇ ਹਾਂ, ਜਦੋਂ ਬੱਚਾ ਤੁਰਨਾ ਪ੍ਰਾਰੰਭ ਕਰਦਾ, ਰਿੜਦਾ ਹੈ, ਤੇ ਜਦੋਂ ਪਹਿਲੇ ਕਦਮ ਪੁੱਟਦਾ ਹੈ, ਮਾਂ ਇਹ ਹੌਸਲਾ ਤੇ ਦਿੰਦੀ ਹੈ ਵੀ ਉਹ ਕਦਮ ਪੁੱਟੇ ਨੂੰ ਖੁਸ਼ੀ ਹੁੰਦੀ ਹੈ,
पर उन्हें नाल जिन्ना चिर वह परिपक्ता नाल तुरदा नहीं उहदा सहारा बन के रहिंदी है। कदी उंगल फड़ा फड़ लैंदी उहदी अपनी फड़ा देंदी है, कदी कोई होर सहारा देंदी। आहिस्ता आहिस्ता आहिस्ता तुरदा है ते फिर वह सहारियां नूं छड़ देंदा, आप तुरन लग जांदा है, उहदे लत्तां ते भार आ जांदा है। इहदा भाव यह है वी मत ऐसी है जिन्ना चिर सानूं पता है कि अपने यतन कीतियां भी मत जिहड़ी है फिर थले नूं डिगदी है, निवान नूं जांदी है, उन्ना चिर असी गुरु शब्द का सहारा गुरु नूं पकड़ के रखिए, गुरु के पल्ले नाल जुड़ के रखिए। ते इस मत नूं तोरन दे लई ता उम्र दे लई सानूं शब्द का सहारा लैके रहना पएगा। फिर गुरदेव जी की कृपा नाल उह विवेकता आएगी जिहड़ी विवेकता फिर मनुख नूं इस जगत संसार दे विच्चों पार कर देगी। पर उहदे लई अरदास बेनती भी मैनूं अपना सहारा दे, मेरी हर हो विपत जन करो सुपाई, चरण ना छाड़ो शरीर कल जाई, कह रविदास परों तेरी सांबा, बेग मिलो जन कर ना विलांबा। गुरु तो बिना मत किसे ने देनी। माझ की वार विच गुरु नानक देव सच्चे पातशाह जी की पौड़ी आउंदी है भी जिन्हां दी मत है ही नहीं फिर बेचारे की करन। मान लो एक तां परमात्मा दे घर परवान ने चंगी मत वाले जिन्हां नूं खरे कहा गुरु साहब ने, एक खोटे ने। परदाता जी कहिंदे जिहड़े खोटे ने की वह परवान नहीं हो सकते, परमात्मा की दरगाह परवान नहीं होणगे। गुरु साहब ने किड्डी सोहणी रहमत कीती, कहिंदे हां खोटे रब दे घर खरे होके परवान होणगे, पर खरे किन्ने करना है, खरे सतगुरु ने करना है जिहड़ा गुरु

खुआरी है, पर एक ओ ने जिन्ना ने आसरा लिया तो चोटी सर कर गए। पर दुखी कौन ने जिन्हू कछ जानिया नहीं। गुरु साहब सच्चे पातशाह जी कहते भी जिन्ना ने जानिया नहीं, जिन्ना ने जान लिया वह आनंद विच ने, ते जेड़े जानना नहीं चाहते भी व्यक्ति तौर पर खुश ने। पर कहते हमू जो बूझन बूझना पूरी परी बलाए। बाबा कबीर जी कहते मैं जानना चाहना पर मेरे को सोझी नहीं, मत नहीं, इस करके दिन रात मेनू नींद नहीं आती। मैं पुकारदा हाँ कोई मिले, कोई मिले जेड़ा मेरी आ मत हर ले ते मेनू चंगी मत दे दे। फिर उदे लई गुरु साहब ने कहा भाई तू तुर तेनू एक दिन मिलेगा, जिन्ना दसंदड़िया दुरमत वंजै मित्र असाडे सेई हौ टुड़ेंदी जग सबाया जन नानक विरले कही। जिन्ना दे दिसदिया तेरी मत जेड़ी है दुरमत खत्म हो जाएगी। उन्होंने लभ भाल कर, उन्होंने सज्जना की भाल कर, जेड़े सज्जन तेरे सच्चे सज्जन ने। झूठे सज्जन तेरी मत नू होर बुरा कर देंगे, पर सच्चा सज्जन तेरी मत तो पर्दा चुक देगा। ते ओ तेरे असल सज्जन ने, उन्हां दी मंग आपां रोज कर दे। सही प्यारे मेल जिन्हां मिलिया तेरा नाम चित आवे। नाम चित क्यों आवे? क्योंकि नाम ने मत नू जागृत करना है, नाम ने ही दुरमत दा नाश करके विवेक जगाना है, नाम ने ही असल सोझी देनी है, नाम ने होश देनी है। नाम कोई तोता रटन नहीं, नाम कोई मशीनी उपकरण नहीं भी बस रसना तो जपी जा रहे हैं ते अंदर कोई परिवर्ती नहीं आ रही, अंदर कोई परिवर्तन नहीं आ रहा। इहदा मतलब है फिर अजे तक विवेक चोट नहीं वजी उत्थे। नाम बत्ती दीवा असीं कई वारी गल करदे हां, मन विच सवाल भी हुंदा जी देखो जी जे नाम जपया रब मिले, बंदगी करिया परमात्मा मिले, सारे काम सवर जान, बड़ी दुनिया जपदी कोई शक नहीं। किड्डे किड्डे कीर्तन दरबार हुंदे ने, कथा दरबार हुंदे, धार्मिक एक धर्म की गल नहीं, सारे धर्म के लोग आपो अपने रूप विच रब नू आराधदे पुकारदे ने। पर दुनिया दुनिया का नक्शा तो बद तो बदतर हुंदा जांदा। उहदा कारण की है कि जे मनुख कल्ला है कहे ना भी मेरे कोल अग दी चंग्याड़ी है, अग लैके फिरदा है, पर अग नू बालण दे लई, अग नू प्रचंड होण दे लई बालण भी तां चाहीदा है, अगे तेल ते बत्ती भी चाहिए जिदे नाल अग ने प्रज्वलित होएगी ते रोशनी आएगी। नाम बिल्कुल अग्न वर्गा है, वह प्रज्वलित है, उहदे च कोई कमी नहीं। पर जदों असी सिर्फ रसना ते रख के, सिर्फ जुबान ते रख के छड़ देना, दा मतलब है कि अंदर दी बत्ती, अंदर दा दीवा, उहदे अंदर प्रेम दा रस पा के, तेल पा करके असी सुरत दी बत्ती नू नहीं अगे करदे। वाहिगुरु दे नाम दे लो अगे, उन्ना चिर उह किवें जलेगा? नाम तां प्रज्वलित है, उहदे अंदर तां शब्द रोशनी है, कला है, शक्ति है, पर उह शक्ति दे लई कोई अगे भी तां चाहीदा ना, जिहड़ा उस शक्ति नू अपने अंदर जज्ब करे। जिन्ने भी नाम नू पुकार के अपनी बुद्धि विच चोट मारी, शब्द ने जदों चोट साडे हिरदे विच कीती, फिर उहदी गूंज पैंदी है ते उह प्रवान हो जांदा, उह सूरा मन्निया। असीं इक बाबा कबीर जी दा शब्द पढ़दे हां ते असीं ज्यादातर सोचदे हां जिहड़ा इक शब्द इक्को वेले इक्को थां ते अक्सर ज्यादा वरत्या जाए ना, असीं सोचने हां बस इहदे लई बणिया, पर नहीं। बाणी ज्यादातर, सारी बाणी ज्यादातर की तकरीबन सारी बाणी ही अंदर दी गल कर दी, भावे युद्ध दी गल होवे, भावे खेड दी गल होवे, भावे कुछ भी, गुरु साहब जी दी बाणी अंदर दी गल कर दी। असी शब्द पढ़दे हां जदों कोई शहादतां दे दिन होण, शहीदां दे दिन मनांदे होईए, जां कोई जोश विच आए होईए, ते बाबा कबीर जी दा शब्द पढ़दे हां गगन दमामा बाजियो परियो निशाने घाओ, खेत जो मांडियो सूरमा अब जूझन को दाओ, सूरा सो पहचानी है जो लरे दीन के हेत, पुरजा पुरजा कट मरे कबू ना छाड़े खेत। पर ए सारा शब्द मनुख दे अंदर दी गल करदा। गगन दमामे दा अर्थ की है? साडी सुरत ते चोट पैनी शब्द दी। कईयां ने गगन दमामे दा अर्थ दसम द्वारा कीता है कि साडे ओही गल कि साडे ध्यान विच, साडी सुरत विच, साडे अंदर शब्द दी चोट वजे, जिथे दीवा जगना है, जिथे प्रकाश होना है, उत्थे तां शब्द जांदा ही नहीं। असी शब्द रसना ते रख के ते फिर कह देने जी शब्द ने कोई करामात नहीं कीती, बाणी तां पढ़ी कोई करामात नहीं हुई। मंगदे असी करामात, ते बाणी विच करामात है,
ਸ਼ਬਦ ਵਿੱਚ ਕਰਾਮਾਤ ਹੈ, ਜੇ ਸ਼ਬਦ ਵਿੱਚ ਕਰਾਮਾਤ ਨਾ ਹੋਵੇ ਤੇ ਸ੍ਰਿਸ਼ਟੀ ਕਿਵੇਂ ਬਣ ਗਈ। ਜਿਹੜੇ ਲੋਕ ਕਰਾਮਾਤ ਤੋਂ ਭੱਜਦੇ ਨਾ ਵੀ ਕਰਾਮਾਤ ਨਾਂ ਦੀ ਕੋਈ ਚੀਜ਼ ਨਹੀਂ, ਉਹਨਾਂ ਨੂੰ ਪੁੱਛੋ ਸ਼ਬਦ ਤੋਂ ਹੀ ਕਰਾਮਾਤ ਹੋਈ ਹੈ। ਇਹ ਸ੍ਰਿਸ਼ਟੀ ਦਾ ਬਣ ਜਾਣਾ ਕਰਾਮਾਤ ਤੋਂ ਘੱਟ ਹੈ? ਕਾਇਨਾਤ ਨੂੰ ਵਾਹਿਗੁਰੂ ਨੇ ਇੱਕ ਨਾਦ ਨਾਲ ਬਣਾ ਦਿੱਤਾ, ਉਹੀ ਨਾਦ ਜੇ ਸਾਡੇ ਅੰਦਰ ਵੱਜੇਗਾ ਗੂੰਜੇਗਾ ਤੇ ਪਤਾ ਨਹੀਂ ਅੰਦਰੋਂ ਕਿੱਡੀ ਕੁ ਸ੍ਰਿਸ਼ਟੀ ਦਾ ਪ੍ਰਕਾਸ਼ ਹੋ ਜਾਣਾ। ਸਭ ਕੁਝ ਅੰਦਰ ਪਿਆ, ਜੇ ਕਿਤੇ ਗਗਨ ਦਮਾਮੇ ਤੇ ਚੋਟ ਵੱਜ ਜਾਏ, ਦਮਾਮੇ ਦਾ ਅਰਥ ਹੈ ਨਗਾਰਾ, ਦਮਾਮੇ ਤੇ ਚੋਟ ਵੱਜ ਜਾਏ ਬਾਹਰ ਦੇ ਨਗਾਰੇ ਨਾਲ ਤੇ ਚੋਗਾ ਮਾਰਦੇ ਨਾ ਲੱਕੜ ਦੀ ਆਵਾਜ਼ ਕਰਦਾ, ਪਰ ਅੰਦਰ ਦੇ ਦਮਾਮੇ ਦੇ ਉੱਤੇ ਕਿਹਦੀ ਚੋਟ ਵੱਜਣੀ ਹੈ? ਸ਼ਬਦ ਦੀ ਚੋਟ ਵੱਜਣੀ ਹੈ ਤੇ ਸੂਰਮਾ ਹੀ ਮਾਰ ਸਕਦਾ ਉਹ ਚੋਟ, ਹਾਰੀ ਸਾਰੀ ਦਾ ਕੰਮ ਨਹੀਂ। ਭਗਤੀ ਸੂਰਮੇ ਦਾ ਕੰਮ ਹੈ, ਨਿਰਬਲ ਦਾ ਕੰਮ ਨਹੀਂ, ਕਮਜ਼ੋਰ ਦਾ ਕੰਮ ਨਹੀਂ, ਡਰਪੋਕ ਦਾ ਕੰਮ ਨਹੀਂ, ਭਗਤੀ ਵੀ ਸੂਰਮੇ ਦਾ ਕੰਮ ਹੈ। ਉਹਦੇ ਲਈ ਪਹਿਲਾਂ ਆਪਣੇ ਔਗਣ ਤਿਆਗਣੇ ਪੈਂਦੇ, ਉਹਦੇ ਲਈ ਮੁਰਸ਼ਦ ਕੋਲ ਜਾਣਾ ਪੈਂਦਾ, ਪਹਿਲਾਂ ਕਹਿਣਾ ਪੈਂਦਾ ਵੀ ਸੱਚਮੁੱਚ ਮੇਰੇ ਅੰਦਰ ਕਮਜ਼ੋਰੀ ਹੈ, ਮੈਂ ਤੇਰੇ ਦਰ ਤੇ ਆਇਆ। ਵਾਹਿਗੁਰੂ ਮਤੜੀ ਕੰਡਕ ਆਹਾ, ਆ ਮੇਰੀ ਮਤ ਤੂੰ ਆਪਣੇ ਕੋਲ ਰੱਖ ਲੈ। ਤੇ ਗੁਰੂ ਵੇਖੋ ਕਿੰਨਾ ਬਖਸ਼ਾਂਦਾ, ਕਦੀ ਕੋਈ ਐਸਾ ਮਿਲੇਗਾ, ਐਸਾ ਵਪਾਰੀ ਮਿਲੇਗਾ ਜਿਹੜਾ ਕਹੇ ਵੀ ਜਿਹੜਾ ਤੇਰਾ ਕੂੜਾ ਕਰਕਟ ਹੈ ਨਾ ਗਾਰਬਜ ਮੈਨੂੰ ਦੇ ਜਾ ਤੇ ਮੇਰੇ ਕੋਲ ਰਤਨ ਲੈ ਜਾ? ਐਸਾ ਕੋਈ ਵਪਾਰੀ ਹੈ, ਐਸਾ ਕੋਈ ਸ਼ਾਹ ਹੈ ਜਿਹੜਾ ਕਹੇ ਜੋ ਤੇਰੀ ਨਿਕੰਮੀ ਚੀਜ਼ ਹੈ ਉਹ ਮੇਰੇ ਕੋਲ ਰੱਖ ਜਾ ਤੇ ਮੇਰੇ ਕੋਲ ਇਹਦੇ ਬਦਲੇ ਸੁੰਦਰ ਸੁੰਦਰ ਚੀਜ਼ਾਂ ਲੈ ਜਾ? ਗੁਰੂ ਐਸਾ ਦਿਆਲੂ ਹੈ, ਗੁਰੂ ਕਹਿੰਦਾ ਜੋ ਤੇਰੀ ਮਤ ਹੈ, ਜੋ ਤੇਰੇ ਜੀਵਨ ਦੇ ਵਿਚਾਰ ਨੇ ਬੁਰੇ ਭਲੇ ਉਹ ਸਾਰੇ ਇੱਥੇ ਰੱਖ ਜਾ, ਮੱਥਾ ਟੇਕਦੇ ਇੱਥੇ ਗੁਰੂ ਅੱਗੇ ਅਰਪਣ ਕਰਦੇ, ਇੱਥੋਂ ਗੁਰੂ ਦੀ ਮਤ ਲੈ ਕੇ ਜਾ, ਗੁਰੂ ਦਾ ਸ਼ਬਦ ਲੈ ਕੇ ਜਾ, ਗੁਰੂ ਦੀ ਵਿਚਾਰ ਲੈ ਕੇ ਜਾ ਤੇ ਤੂੰ ਵੀ ਵਪਾਰੀ ਬਣ ਜਾਏਗਾ, ਤੂੰ ਵੀ ਰਤਨਾਂ ਦਾ ਵਪਾਰੀ ਬਣ ਜਾਏਗਾ, ਕੌਡੀਆਂ ਇੱਥੇ ਛੱਡ ਜਾ। ਪਰ ਦਾਤਾ ਜੀ ਕਹਿੰਦੇ ਦੇ ਲਈ ਪਹਿਲਾਂ ਤਿਆਰੀ ਕਰਕੇ ਗੁਰੂ ਕੋਲ ਆਉਣਾ ਪਏਗਾ, ਕਹਿਣਾ ਪਏਗਾ ਵੀ ਜਿਹੜਾ ਇਹ ਕਰਮ ਕਰਦੇ ਨਾ ਮੇਰੇ ਅੰਦਰੋਂ ਇਹ ਮਤ ਕੱਢ ਦੇ, ਮੈਨੂੰ ਮਿਲਾ ਦੇ ਰੱਬ ਨਾਲ, ਪਾਮ ਤੁਵੰਦੋ ਪੀਵਸਾਂ, ਮੈਂ ਉਹਦੇ ਚਰਨ ਧੋ ਕੇ ਪੀਆਂ। ਬੜੀ ਵੱਡੀ ਗੱਲ ਹੈ ਸਮਰਪਣ ਦੀ, ਇਹ ਕਹਿ ਦੇਣਾ ਜੀ ਅਸੀਂ ਤਾਂ ਗੁਰੂ ਦਾ ਸ਼ਬਦ ਸੁਣਾਉਣ ਵਾਲੇ ਦਾ, ਗੁਰੂ ਸ਼ਬਦ ਗਾਇਨ ਕਰਨ ਵਾਲੇ ਦਾ ਜਾਂ ਗੁਰੂ ਦੀ ਗੱਲ ਸੁਣਾਉਣ ਵਾਲੇ ਦਾ ਬੜਾ ਸਤਿਕਾਰ ਕਰਦੇ ਹਾਂ ਜੀ, ਬੜਾ ਪਿਆਰ ਕਰਦੇ ਹਾਂ ਜੀ, ਆਪਾਂ ਵਾਰ ਦਿੰਦੇ ਹਾਂ, ਇਹ ਗੁਰੂ ਕੇ ਸਿੱਖੋ ਕਹਿਣ ਦੀਆਂ ਗੱਲਾਂ ਨੇ। ਸੱਚਮੁੱਚ ਉਹੀ ਇਸ ਉਹ ਕਰਮ ਕਰ ਸਕਦਾ ਜਿਹਦੇ ਅੰਦਰ ਇਹ ਭੁੱਖ ਹੈ, ਇਹ ਤਲਬ ਹੈ, ਕਿ ਜਿਹਦੇ ਅੰਦਰ ਪਿਆਸ ਹੈ, ਉਹ ਇੱਕ ਛੋਟੀ ਜਿਹੀ ਬਚਨ ਛੋਟੀ ਜਿਹੀ ਅੱਖਰ ਨੂੰ ਵੀ ਕਮਾ ਲਏਗਾ ਤੇ ਆਪਣਾ ਆਪਾ ਵਾਰ ਦੇਗਾ, ਤੇ ਜਿੰਨੇ ਨਹੀਂ ਕਮਾਣਾ ਉਹ ਗੱਲਾਂ ਭਾਵੇਂ ਵੱਡੀਆਂ ਕਰੇਗਾ ਪਰ ਉਹ ਪਿਆਰ ਪਾਵ ਧੋ ਕੇ ਪੀਣਾ, ਕਿੱਡੀ ਵੱਡੀ ਪੈਰ ਧੋ ਕੇ ਪੀਣਾ ਤੇ ਬਹੁਤ ਵੱਡੀ ਗੱਲ ਹੈ। ਕੋਈ ਪਿਆਰ ਦਾ ਸ਼ਬਦ ਸੁਣਾਏ ਅਸੀਂ ਉਹਦਾ ਧੰਨਵਾਦ ਵੀ ਕਰ ਦਈਏ, ਇਹ ਵੀ ਬੜਾ ਵੱਡਾ ਹੈ ਜੇ ਧੰਨਵਾਦ ਵੀ ਮਿਲ ਜਾਏ। ਅੱਜ ਕੋਈ ਗੁਰੂ ਦੀ ਗੱਲ ਸੁਣਾਏ, ਗੁਰੂ ਦੇ ਬਚਨ ਸੁਣਾਏ, ਵੈਸੇ ਤਾਂ ਰਹਿ ਨਹੀਂ ਗਿਆ, ਇਹਨਾਂ ਸੰਸਾਰ ਦੇ ਵਿੱਚ ਚੱਕਾ ਚੌਂਦ ਦਾ ਦੌਰ ਚੱਲ ਗਿਆ ਨਾ, ਅਸੀਂ ਆਉਂਦੇ ਹਾਂ ਧਰਮ ਦੇ ਸਥਾਨਾਂ ਤੇ, ਦੁੱਖ ਸੁੱਖ ਦੇ ਵਿੱਚ ਆਉਂਦੇ ਹਾਂ ਤੇ ਦੁੱਖ ਸੁੱਖ ਦੇ ਵਿੱਚ ਜਿਹੜਾ ਗੁਰੂ ਕਾ ਰਾਗੀ ਹੈ, ਗੁਰੂ ਕਾ ਪ੍ਰਚਾਰਕ ਹੈ, ਗੁਰੂ ਕਾ ਗ੍ਰੰਥੀ ਹੈ, ਉਹਨੇ ਤੇ ਗੱਲ ਗੁਰੂ ਦੀ ਹੀ ਸੁਣਾਉਣੀ ਹੈ ਨਾ, ਦੁੱਖ ਦੇ ਵਿੱਚ ਹੋਵੇ ਸੁੱਖ ਦੇ ਵਿੱਚ ਹੋਵੇ ਗੁਰੂ ਦਾ ਉਪਦੇਸ਼ ਹੀ ਦਿੰਦਾ। ਪਰ ਜ਼ਿਆਦਾਤਰ ਸੁੱਖ ਦੇ ਵਿੱਚ ਹੁੰਦਾ, ਜਿਵੇਂ ਆਨੰਦ ਕਾਰਜ ਹੁੰਦੇ ਨੇ, ਵਿਆਹ ਹੁੰਦੇ ਜਾਂ ਹੋਰ ਕੋਈ ਗੱਲ ਹੋਵੇ, ਜਿਹੜਾ ਗੁਰੂ ਦੇ ਪਿਆਰ ਵਾਲੇ ਨੇ ਬਾਣੀ ਸੁਣਾਈ ਹੈ, ਕੀਰਤਨ ਕੀਤਾ ਹੈ, ਵਿਚਾਰ ਕੀਤੀ ਹੈ, ਅੱਜ ਦੇ ਸੰਸਾਰ ਦੀ ਤਰਾਸਦੀ ਸਾਰੇ ਨਹੀਂ, ਗੱਲ ਦਾ ਬੁਰਾ ਨਹੀਂ, ਜੋ ਅਸੀਂ ਵੇਖਦੇ ਹਾਂ ਉਹ ਕਹਿਣਾ ਸਾਡਾ ਫਰਜ਼ ਹੈ ਤੇ ਉਹ ਕਰਨਾ, ਕਮੀਆਂ ਨੂੰ ਦੂਰ ਕਰਨਾ ਸੰਗਤ ਦਾ ਵੀ ਫਰਜ਼ ਬਣਦਾ ਹੈ। ਅੱਜ ਅਸੀਂ ਹਰ ਕੰਮ ਨੂੰ ਆਨੰਦ ਕਾਰਜ ਹੋਣ, ਹਰ ਕੰਮ ਦੇ ਲਈ ਅਸੀਂ ਦੋ ਦੋ ਚਾਰ ਚਾਰ ਮਹੀਨੇ ਪਹਿਲਾਂ ਤਿਆਰੀ, ਸਾਲ ਸਾਲ ਪਹਿਲਾਂ ਤਿਆਰੀ ਕਰ ਦਿੰਦੇ ਹਾਂ, ਪਰ ਆਨੰਦ ਕਾਰਜਾਂ ਵਿੱਚ ਅਸੀਂ ਦੋ ਚਾਰ ਘੰਟੇ ਪਹਿਲਾਂ ਸਾਰੀ ਤਿਆਰੀ ਕਰਕੇ ਅਸੀਂ ਫਿਰ ਕਹਿੰਦੇ ਹਾਂ ਵੀ ਸਭ ਕੁਝ ਛੇਤੀ ਹੋ ਜਾਏ ਤੇ ਜਾਣ ਲੱਗਿਆਂ ਨਾ ਸਤਿਗੁਰ ਦਾ ਧੰਨਵਾਦ ਹੁੰਦਾ, ਨਾ ਗੁਰੂ ਦੇ ਪਿਆਰਿਆਂ ਦਾ ਧੰਨਵਾਦ। ਮਾਇਆ ਦੀ ਗੱਲ ਨਹੀਂ, ਪਦਾਰਥਾਂ ਦੀ ਨਹੀਂ, ਸ਼ਬਦ ਬੜੀ ਚੀਜ਼ ਹੁੰਦੇ ਨੇ। ਇੱਥੇ ਗੁਰੂ ਸਾਹਿਬ ਕਹਿੰਦੇ ਜੋ ਰੱਬ ਦੀ ਗੱਲ ਸੁਣਾਏ ਤੈ ਸਾਹਿਬ ਕੀ ਬਾਤ ਚ ਆਖੈ, ਕਹੋ ਨਾਨਕ ਕਿਆ ਕੀਜੈ, ਕਿਉਂ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਪਰ ਅਸੀਂ ਇੱਥੋਂ ਤੱਕ ਕਿ ਅਸੀਂ ਜੇ ਕੋਈ ਆਪਣੇ ਉਸ ਈਵੈਂਟ ਦੇ ਅੰਦਰ ਕਿਸੇ ਕਾਰਜਾਂ ਦੇ ਲਈ ਸੱਦਿਆ ਹੋਇਆ, ਕੋਈ ਬੰਦੇ ਬਾਹਰੋਂ ਸੱਦੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦਿਆਂ ਨਹੀਂ ਥੱਕਦੇ, ਵਾਰ ਵਾਰ ਫੋਨ ਕਰ ਕਰਕੇ ਵੀ ਮੈਸੇਜ ਕਰ ਕਰਕੇ ਥੈਂਕਸ ਕਰਾਂਗੇ। ਪਰ ਗੁਰੂ ਕੇ ਵਜ਼ੀਰਾਂ ਦਾ, ਗੁਰੂ ਕੇ ਰਾਗੀਆਂ ਦਾ, ਗੁਰੂ ਕੇ ਗ੍ਰੰਥੀਆਂ ਦਾ,
ਅਸੀਂ ਜਦੋਂ ਗੁਰੂ ਘਰੋਂ ਨਿਕਲ ਗਏ, ਗੁਰੂ ਦੇ ਘਰ ਵਿੱਚ ਰਹਿੰਦਿਆਂ ਵੀ ਤੁਹਾਨੂੰ ਕੋਈ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਦੀ ਸੋਝੀ ਹੈ, ਗੁਰੂ ਦਾ ਪਤਾ ਹੈ, ਗੁਰੂ ਬਾਣੀ ਦਾ ਪਤਾ, ਸਤਿਕਾਰ ਦਾ ਪਤਾ, ਉਹ ਸ਼ਬਦਾਂ ਨਾਲ ਇੰਨੇ ਚ ਹੀ ਬੰਦਾ, ਕੁਛ ਲੈਣ ਦੇਣ ਨਹੀਂ ਹੁੰਦਾ, ਪਰ ਸ਼ਬਦ ਬੜੀ ਵੱਡੀ ਕਰਾਮਾਤ ਹੁੰਦੇ ਨੇ। ਕਿਸੇ ਨੂੰ ਚੰਗਾ ਸ਼ਬਦ ਕਹਿ ਦਿਓ, ਉਹਦੇ ਅੰਦਰੋਂ ਵੀ ਤੁਹਾਡੇ ਪ੍ਰਤੀ ਅਸੀਸ ਨਿਕਲਦੀ ਹੈ, ਤੁਹਾਨੂੰ ਉਹ ਚੰਗਾ ਕਹੇਗਾ, ਤੁਹਾਡੇ ਅੰਦਰ ਵੀ ਉਹਦੇ ਪ੍ਰਤੀ ਅਸੀਸ ਨਿਕਲੇਗੀ। ਪਰ ਇੱਕ ਬੰਦੇ ਨੇ ਜ਼ਿੰਦਗੀ ਦਾ ਵੱਡਾ ਕਾਰਜ ਕੀਤਾ ਹੋਵੇ, ਤੁਸੀਂ ਉਹਦੇ ਵੱਲ ਵੇਖੋ ਵੀ ਨਾ ਦੁਬਾਰਾ, ਤੇ ਉਹਦੇ ਮਨ ਅੰਦਰ ਕਿੰਨਾ ਆਏਗਾ ਵੀ ਗੁਰੂ ਨਾਲ ਕਿੰਨਾ ਕੁ ਪਿਆਰ, ਜਿਸ ਗੁਰੂ ਨੇ ਸਾਰਾ ਕੁਝ ਕਰਨਾ ਉਹਦੇ ਪ੍ਰਤੀ ਸਾਡੇ ਕੋਲ ਧੰਨਵਾਦ, ਗੁਰੂ ਕੋਲ ਵੀ ਸ਼ੁਕਰਾਨਾ ਨਹੀਂ ਕਰਕੇ ਜਾਂਦੇ। ਅਸੀਂ ਰਸਮ ਹੁੰਦੀ ਹੈ, ਵੇਖੋ ਅਰਦਾਸ ਵੀ ਹੁੰਦੀ ਹੈ, ਸਾਰਾ ਕੁਝ ਅਸੀਂ ਕਰਦੇ ਹਾਂ, ਪਰ ਆਪਣਾ ਵੀ ਫਰਜ਼ ਬਣਦਾ ਹੈ ਕਿ ਵਾਹਿਗੁਰੂ ਅੱਗੇ ਖਲੋ ਕੇ ਜਦੋਂ ਸਮਾਪਤੀ ਹੋਈ ਹੈ ਕਿਸੇ ਕਾਰਜ ਦੀ, ਅਸੀਂ ਆਪ ਵੀ ਖਲੋ ਕੇ ਧੰਨਵਾਦ ਕਰੀਏ ਵੀ ਵਾਹਿਗੁਰੂ ਤੇਰੀ ਕਿਰਪਾ, ਤੂੰ ਇਹ ਕਾਰਜਾਂ ਵਿੱਚ ਸੰਪੰਨਤਾ ਬਖਸ਼ੀ, ਤੂੰ ਇਹ ਕਾਰਜ ਸਫਲ ਕੀਤੇ, ਤੇਰਾ ਧੰਨਵਾਦ, ਇਹ ਸਾਨੂੰ ਲੋੜ ਹੈ, ਇਹ ਆਪਣਾ ਸਿੱਖਣਾ ਪਏਗਾ, ਇਹ ਤਾਂ ਹੀ ਸਿੱਖਿਆ ਜਾਏਗਾ ਜੇ ਸੰਗਤ ਵਿੱਚ ਆਵਾਂਗੇ, ਗੁਰੂ ਕੋਲ ਆ ਕੇ ਬੈਠਾਂਗੇ। ਮੂੰਹ ਤਨ ਪ੍ਰੇਮ ਅਥਾਹਾ ਪਸਨ ਕੂ ਸੱਚਾ ਤਨੀ, ਹੇ ਵਾਹਿਗੁਰੂ ਮੇਰੇ ਅੰਦਰ ਬੜੀ ਤਾਂਘ ਹੈ ਤੈਨੂੰ ਵੇਖਣ ਦੀ, ਪਰ ਆ ਮਤ ਭੈੜੀ ਤੈਨੂੰ ਦੇਖਣ ਨਹੀਂ ਦਿੰਦੀ, ਆ ਮਤ ਲੈ ਲੈ, ਮੈਨੂੰ ਚੰਗੀ ਮਤ ਦੇ। ਪੌੜੀ ਨਿਰਪੋ ਨਾਮ ਵਿਸਾਰਿਆ ਨਾਲ ਮਾਇਆ ਰਚਾ, ਕਿਉਂ ਮਤ ਮਾੜੀ ਹੈ, ਕਹਿੰਦੇ ਨਾਮ ਨੂੰ ਵਿਸਾਰ ਕੇ ਮਾਇਆ ਵਿੱਚ ਰਚਿਆ ਪਿਆ ਮਨੁੱਖ, ਆਵੇ ਜਾਏ ਭੁਆਈ ਹੈ ਬਹੁ ਜੋਨੀ ਨੱਚਾ, ਤੇ ਇਹ ਮਾਇਆ ਦੇ ਭਰਮਣ ਕਰਕੇ ਫਿਰ ਜੁਨਾ ਵਿੱਚ ਨੱਚਦਾ ਹੈ, ਭਰਮਦਾ ਹੈ, ਟੱਪਦਾ ਹੈ। ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ, ਐਸਾ ਮਾਇਆ ਧਾਰੀ ਬੰਦਾ ਕਦੀ ਆਪਣੇ ਕੌਲ ਦਾ ਪੱਕਾ ਨਹੀਂ ਹੁੰਦਾ, ਉਹ ਬਚਨਾਂ ਤੋਂ ਖਿਸਕਦਾ ਰਹਿੰਦਾ ਹੈ, ਤੇ ਉਹ ਕੱਚ ਹੀ ਬੋਲਦਾ ਹੈ, ਝੂਠ ਹੀ ਬੋਲਦਾ ਹੈ, ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ। ਖੱਚਾ ਇੱਕ ਗਾਲ ਹੁੰਦੀ ਹੈ, ਕਿਸੇ ਨੇ ਕੋਈ ਗੱਪ ਮਾਰਨੀ ਹੋਵੇ, ਝੂਠ ਮਾਰਨੀ ਹੋਵੇ, ਜਾਂ ਜੀਵਨ ਵਿੱਚ ਕੋਈ ਚੰਗਾ ਕਰਮ ਨਾ ਕਰਨਾ ਹੋਵੇ, ਪੰਜਾਬੀ ਚ ਉਹਨੂੰ ਖੱਚ ਕਹਿੰਦੇ ਨੇ, ਤੇ ਗੁਰੂ ਸਾਹਿਬ ਨੇ ਉਹ ਸ਼ਬਦ ਵਰਤਿਆ, ਖਚਰਾ ਵੀ ਕਹਿੰਦੇ ਨੇ। ਗੁਰਦੇਵ ਜੀ ਕਹਿੰਦੇ ਐਸੇ ਬੰਦੇ ਅੰਦਰੋਂ ਥੋਥੇ ਹੁੰਦੇ ਨੇ, ਝੂਠੇ ਹੁੰਦੇ ਨੇ, ਉਹਨਾਂ ਦਾ ਕੀਤਾ ਸਭ ਕੁਝ ਜਿਹੜਾ ਖੱਚਪਣ ਹੁੰਦਾ ਹੈ, ਝੂਠ ਹੁੰਦਾ ਹੈ, ਰੱਬ ਦੇ ਘਰ ਵਿੱਚ ਪ੍ਰਵਾਨਗੀ ਨਹੀਂ ਹੁੰਦੀ। ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ, ਝੂਠੇ ਲਾਲਚ ਕਰਕੇ, ਮਾਇਆ ਕਰਕੇ, ਪਦਾਰਥਾਂ ਕਰਕੇ ਨਿਰਵੈਰਾਂ ਨਾਲ ਵੈਰ ਰਚਾ ਲੈਂਦਾ ਬੰਦਾ, ਮਾਰਿਆ ਸੱਚੇ ਪਾਤਸ਼ਾਹ ਵੇਖ ਧੁਰ ਕਰਮਚਾ। ਇਹ ਕਹਿੰਦੇ ਧੁਰ ਦਾ ਕਰਮ ਹੈ, ਨਿਆਂ ਹੈ, ਐਸੇ ਬੰਦਿਆਂ ਨੂੰ ਰੱਬ ਦੀ ਦਰਗਾਹ ਵਿੱਚੋਂ ਮਾਰ ਪੈਂਦੀ ਹੈ। ਜਮਦੂਤੀ ਹੈ ਹੇਰਿਆ ਦੁੱਖ ਹੀ ਮੈਂ ਪਚਾ, ਜਮਦੂਤਾਂ ਦੇ ਪੱਲੇ ਪੈ ਜਾਂਦਾ, ਫਿਰ ਜਮਦੂਤ ਉਹਦੇ ਤੇ ਧਿਆਨ ਰੱਖਦੇ ਨੇ, ਉਹਨੂੰ ਪਚਾ ਦਿੰਦੇ ਨੇ, ਮਾਰ ਦਿੰਦੇ, ਖਪਾ ਦਿੰਦੇ ਨੇ। ਹੋਵਾ ਤਪਾਵਸ ਧਰਮ ਕਾ ਨਾਨਕ ਦਰ ਸੱਚਾ। ਪੰਚਮ ਪਾਤਸ਼ਾਹ ਜੀ ਕਹਿੰਦੇ ਇਹ ਅਕਾਲ ਪੁਰਖ ਦੇ ਘਰ ਦਾ ਤਪਾਵਸ ਹੈ, ਨਿਆਉ ਹੈ, ਕਿਉਂਕਿ ਉਹਦਾ ਘਰ ਸੱਚਾ ਹੈ, ਤੇ ਸੱਚੇ ਦਾ ਨਿਆਂ ਕਦੀ ਝੂਠਾ ਨਹੀਂ ਹੋ ਸਕਦਾ। ਅਸੀਂ ਲੱਖਾਂ ਯਤਨ ਕਰ ਲਈਏ ਭਾਵੇਂ ਵੀ ਸਾਡੀਆਂ ਗਲਤੀਆਂ ਗੁਨਾਹਾਂ ਤੇ ਕੀ ਬਣਨਾ ਹੈ, ਪਰ ਗੁਰੂ ਸਾਹਿਬ ਕਹਿੰਦੇ ਸਾਚਾ ਸਾਹਿਬ ਸਾਚ ਨਾਏ, ਉਹਦਾ ਨਿਆਂ ਸੱਚਾ ਹੈ, ਉਹ ਆਪ ਸੱਚਾ ਹੈ, ਕਰਮਾਂ ਦਾ ਭੁਗਤਾਨ ਹੁੰਦਾ। ਗੁਰੂ ਚਰਨਾਂ ਵਿੱਚ ਆ ਕੇ ਸੁਮਤ ਮੰਗੀਏ, ਵਿਵੇਕ ਮੰਗੀਏ, ਬੁਰਿਆਈਆਂ ਤੋਂ ਗੁਰੇਜ਼ ਕਰੀਏ, ਹਰ ਕਰਮ ਵਿੱਚ ਗੁਰੂ ਦਾ ਸ਼ੁਕਰਾਨਾ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਦੇ ਜਥੇ ਵਾਸੋਂ ਸਰਵਣ ਕਰੀਏ। ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸੱਚ ਰਾਸ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨੇ ਫਿਰ ਹੋਰ ਚੀਜ਼ਾਂ ਦੀ ਲੋੜ ਨਹੀਂ, ਨਾਮ ਮਿਲ ਗਿਆ ਤੇ ਇਹ ਸਮਝੋ ਸਾਰੀਆਂ ਦਾਤਾਂ ਚੋਲੀ ਚ ਪੈ ਗਈਆਂ ਹਨ। ਨਾਨਕ ਨਾਮ ਛੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਨਾਮ ਦੀ ਬਰਕਤ ਪੈ ਜਾਂਦੀ ਹੈ, ਫਿਰ ਉਹ ਆਪਣੇ ਲਈ ਨਹੀਂ ਸਾਰੇ ਸੰਸਾਰ ਦਾ ਭਲਾ ਮੰਗਦੇ ਹਨ। ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। ਸੋ ਇਤਨੀ ਸੇਵਾ ਪ੍ਰਵਾਨ

ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇ ਬਹਾਦੁਰ ਸਿਮਰਿਆ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਂ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕਿ ਮਾਨ ਤਾਣੇ ਕੋ ਤਨ ਜੁਟਿਆਂ ਦੀ ਉਠ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਬਿਆਂ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮਿਹਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬੀਬੀ ਇਕਬਾਲ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $490 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਉਤਾ ਦਾਨ ਬਖਸ਼ਿਸ਼ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਜੋਤਿਕਾ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਉਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਮੇਘਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਦਰ ਘਰ ਦੇ ਸੇਵਕ ਗੌਰੀ ਜੀ ਇਸ਼ਾਲੂ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚਿਆਂ ਨੂੰ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਬੇਟਾ ਪਿਨਾਕ ਵਿਦਿਆ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਬੱਚੇ ਨੂੰ ਵਿਦਿਆ ਦੇ ਦਾਨ ਬਖਸ਼ਿਸ਼

ਕਿਰਨੇ ਵਿਕਾਸ ਜੀ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ। ਕਿਰਪਾ ਕਰਨੇ ਸੇਵਕ ਪੁਰਾਣੇ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਦਰ ਘਰ ਦੇ ਸੇਵਕ ਰਜਤ ਅਰੋੜਾ ਜੀ, ਭੈਣ ਸ਼ੇਫਾਲੀ ਜੀ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ $251 ਮਾਇਆ ਪੇਟਾ ਕੀਤੀ। ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਪੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਬੱਚਿਆਂ ਨੂੰ ਚੜ੍ਹਦੀ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਕਾਰੋਬਾਰਾਂ ਵਿਚ ਵਾਧੇ ਬਖਸ਼ਿਸ਼ ਕਰਨੇ ਜੀ। ਦਰ ਘਰ ਦੇ ਸੇਵਕ ਗੌਰਵ ਤੇ ਸ਼ਿਵਾਂਗੀ ਦੀ ਮਹਾਰਾਜ ਜੀ ਕਾਰਜਰਾਸ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ। ਕਿਰਪਾ ਕਰਨੀ ਸੇਵਕਾਂ ਦੇ ਕਾਰਜਰਾਸ ਕਰਨੇ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਇਸ ਵੇਲੇ ਦੀਵਾਨਾ ਜੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੱਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ।

0: ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਆਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਐ ਨਾਨਕ ਸੇ ਦੇਹਿਆ ਵਨ ਰਾਗਾ ਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਬਰੋ ਕਰੇ ਸਗਲ ਬੰਦਰਾਏ ਫੁੱਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਪਵ ਕੰਡਾ ਹੇ ਅਵਿਨਾਸੀ ਪੁਰਖ

ਬੁਲੜਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸ਼ਬਦ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰੁਣਾ ਨਿਧਾਵੈ ਤਾਏ ਸਵਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹ ਦੇ ਜਗਦੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਤਰਕੇ ਬੋਲਣਾ ਜੀ ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨ ਵੱਡ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬਿਨਤੀ ਅਰਜੋਈ ਜੋਦਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇਵਾਨਾਂ ਦੀ ਸੰਪੂਰਨਤਾ ਹੋਏ ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਸੋਹਿਲਾ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸੱਚੇ ਪਾਤਸ਼ਾਹ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਖਾਂ ਦੀ ਖਿਮਾ ਬਖਸ਼ ਦੇਣੇ ਜੀ ਅੱਗੇ ਤੋਂ ਸਮਤ ਬਖਸ਼ਣੇ ਬਾਣੀ ਪੜ੍ਹੀ ਸੁਣੇ ਸਚਖੰਡ ਵਿਖੇ ਪ੍ਰਵਾਨ ਕਰਨੇ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੇ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਜੇ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਆਸਣਾ ਤੇ ਬਿਰਾਜਮਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨਿਯਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਆਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

seeing

0: ਕਿਹਦੇ ਚੱਲ ਰਹੇ ਨੇ?
1: ਅੱਜ ਬਣੇ ਉੱਥੇ ਆਹੋ ਆਹੋ ਗੱਤਕੇ ਦਾ ਪ੍ਰੋਗਰਾਮ ਚੱਲਦਾ ਫਿਰ ਸ਼ਾਮੀ ਉਹ ਬੰਦੇ ਹੀ ਆ ਲੈ ਲਓ ਕੁਛ ਲੈ ਕੇ ਜਾਣਾ ਨੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਆਪ ਸਭਨਾਂ ਨੂੰ ਬਲ ਬਲਦੋਂ ਬਖਸ਼ਿਸ਼ ਕੀਤਾ, ਹਜ਼ੂਰੀ ਦਾ ਦਾਨ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਉਹ ਰਾਗ ਸੋਰਠ ਮਹੱਲਾ ਨੌਵਾਂ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 631 ਔਰ 632 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਜੀਵਨ ਨੂੰ ਸਫਲਿਆ ਕਰਨ। ਹੁਣ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਦੇ ਸਾਹਿਤ ਪੜ੍ਹਨ ਦੀ ਦਾਤ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ, ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਬੇਦ ਪੁਰਾਨ ਸਿਮਰਤ ਸੋਦਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ, ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ,
प्रभु को सिमरै से मुख सुहावे, प्रभु को सिमरै तिन सुख बिहावै, प्रभु को सिमरै तिन आत्म जीता, प्रभु को सिमरै तिन निर्मल रीता, प्रभु को सिमरै तिन आनंद कनेरे, प्रभु को सिमरै बसै हर नेरे। संत कृपा ते आन दिन जाग, नानक सिमरन पूरै भाग, प्रभु कै सिमरन कार्ज पूरे, प्रभु कै सिमरन कबहु न चूरे, प्रभु कै सिमरन हर गुण बानी, प्रभु कै सिमरन सहस मानी, प्रभु कै सिमरन निचल आसन, प्रभु कै सिमरन कमल बिगासन, प्रभु कै सिमरन अनहद चुनकार, सुख प्रभ सिमरन का अंत न पार, सिमर है से जन जिन को प्रभ माया, नानक तिन जन सरणी पाया। हर सिमरन कर भगत प्रगटाए, हर सिमरन लग भेद उपाए, हर सिमरन पय सिद्ध जति दाते, हर सिमरन नीच चहकुंट जाते, हर सिमरन तारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया। सलोक दीन दर्द दुख भंजना, घट घट नाथ अनाथ, शरण तुम्हारी आयो नानक की प्रभ साथ। अष्टपदी जह मात पिता सोत मीत न पाई, मन ऊहा नाम तेरा संग सहाई, जय महापयान दूत जम दल, तय केवल नाम संग तेरा चल, जह मुश्किल होवे अत भारी, हर को नाम खिन माहे उधारी, अनेक पुनः चरण करत नहीं तरह, हर को नाम कूट पाप पर हरै, गुरमुख नाम जपो मन मेरे, नानक पावो सुख कनेरे। सगल श्रेष्ठ को राजा दुखिया, हर का नाम जपत होए सुखिया, लाख करूरी बंद न परै, हर का नाम जपत निस्तरै, अनेक माया रंग तिख ना बुझावै, हर का नाम जपत आघावै, जिह मार्ग एहो जात अकेला, तह हर नाम संग होत सुहेला। ऐसा नाम मन सदा त्याई, नानक गुरमुख परम गत पाई, छूटत नहीं कोट लख बाही, नाम जपत तय पार पराही, अनक बिगन जय आए संगारै, हर का नाम तत्काल उधारै, अनक ज्योन जन्म मर जाम, नाम जपत पावै बिसराम, हौ मैला मल कबहु न धोवै, हर का नाम कोट पाप खोवै। ऐसा नाम जपहु मन रंग, नानक पाइये साध कै संग, जिह मार्ग के गने जाहे न कोसा, हर का नाम ऊहा संग तोसा, जिह पैंडै महा अंध गुबारा, हर का नाम संग उजियारा, जहा पंथ तेरा को न सियानो, हर का नाम तह नाल पछानो, जह महा पयान तपत बहु काम, तय हर के नाम कीश तुम ऊपर श्याम, जहा पंथ तेरा को न सियानो, हर का नाम तह नाल पछानो, जय महापयान तपत बहु काम, तय हर के नाम की तुम ऊपर श्याम, जहा त्रिखा मन तुझ आकर्ष है, तय नानक हर हर अमृत बरख है, भगत जना की बरतन नाम, संत जना कै मन बिसराम, हर का नाम दास की ओट, हर कै नाम उधरे जन कोट, हर जस करत संत दिन रात, हर हर औखद साधक मात, हर जन कै हर नाम निधान, पार ब्रह्म जन की नो दान, मन तन रंग रते रंग एक, नानक जन कै बिरत बबेक, हर का नाम जन कौ मुकत जुगत, हर कै नाम जन कौ त्रिपत भुगत, हर का नाम जन का रूप रंग, हर नाम जपत कब परै न पंग, हर का नाम जन की वडयाई, हर कै नाम जन सो बापाई, हर का नाम जन कौ भोग जोग, हर नाम जपत कछ नाहे बियोग, जन राता हर नाम की सेवा, नानक पूजय हर हर देवा, हर हर जन कै माल खजीना, हर तन जन कौ आप प्रभ दीना, हर हर जन कै ओट सतानी, हर प्रताप जन अवर न जानी, ओत पोत जन हर रस राते, सुन समाद नाम रस माते, आठ पहर जन हर हर जपै, हर का भगत प्रगट नहीं छपै, हर की भगत मुकत बौ करे, नानक जन संग केते तरे, पार जात एहो हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत रिद वसै, संत प्रताप दुरत सब नसै, संत का संग वड भागी पाई, संत की सेवा नाम ते आई,
ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ, ਨੌ ਖੰਡ ਪ੍ਰਥਮੀ ਫਿਰੈ, ਚੈਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮ ਦਾਨ, ਨਿਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸਮਸਰ ਕਛੁ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹੇ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕ ਭਉ ਵਿਆਪੈ, ਅਨੇਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹ ਨੇ ਸਿਜੈ, ਛੂਟ ਸੁਨਾਹੀ ਊਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮੈਂ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਥਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰੇ ਨਾਮ। ਸਲੋਕ ਨਿਰਗੁਨਿਆਰ ਏਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਜੈ ਪਿਆਰੈ, ਦੂਧ ਭਰ ਜੋ ਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖਿਅ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜਿਹੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜੋ ਰਾਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ,
ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਸਾਰੈ ਮੁਗਧ ਅਜਾਨ, ਸਦਾ ਸਦਾ ਇਹ ਭੁਲਨ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਇਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ਼ ਨਾਹੇ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਵਾਨ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ, ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਾਉ ਸਮਝੈ ਪੋਰਾ, ਕਹਾ ਬੇਸਨ ਪਾਦ ਗਾਵੈ ਗੁੰਗ, ਯਤਨ ਕਰੈ ਤਾਉ ਪੀ ਸੁਰ ਭੰਗ, ਕਹਿ ਪਿੰਗਲ ਪਰਵਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੈ ਨਚੀਤ, ਜੋ ਬੈਰਾਈ ਤਾਸਿਉ ਪ੍ਰੀਤ, ਬਲੁਆ ਕੇ ਗ੍ਰਹਿ ਭੀਤਰ ਬਸੈ, ਆਨੰਦ ਤੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਨ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ, ਨਾਨਕ ਕਹੂ ਨ ਸੀ ਜਈ, ਬਿਨ ਨਾਵੈ ਪਤ ਜਾਏ, ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਪੀ ਨ ਦੇ ਦਸ ਪੀ ਹੈਰਲੇ, ਤਉ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ, ਜਾ ਕੈ ਮਾਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਬਰਤੈ ਆਨੰਦ ਉਲਾਸ, ਆਪਣੀ ਅਮਾਨ ਕਸ਼ ਬਹੁਲ ਸਾਹੁਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸਦੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਨ ਅਨੇਤ, ਬਿਰਖ ਕਿਸ਼ਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛੁਤਾਵੈ, ਜੋ ਦੀ ਸਹਿ ਸੋ ਚਾਲਨ ਹਾਰ, ਲਪਟ ਰਹੇ ਹੋ ਤਹਿ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ, ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਦਾਮ, ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਕੈ ਬਲ ਬਲ ਜਾਓ,
रहत अवर काश अवर कमावत मन नहीं प्रीत मुखो गंड लावत जानन हार प्रभु पर बीन बाहर पेख ना काहू पीन अवर उपदेस आप ना करे आवत जावत जन मैं मरे जिसके अंतर बसे निरंकार तिस की सीख तरह संसार जो तुम पाने तिन प्रभ जाता नानक उन जान चरण पराता करहु बेनती पार ब्रह्म सब जाने अपना किया आपे माने आपे आप करत नबेरा किसे दूर जनावत किसे बुझावत नेरा उपाव स्यानप सगल ते रहत सब काछ जाने आत्म की रहत जिस भावै तिस लय लड़ लाए थान तनंतर रहया समाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सजाए अहंमेव नानक प्रभ शरणागति कर प्रसाद गुरुदेव अष्टपदी जिह प्रसाद शती अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै जिह प्रसाद बसै सुख मंदर तिसे त्याए सदा मन अंदर जिह प्रसाद ग्रह संग सुख बसना आठ पहर सिमरहु तिस रसना जिह प्रसाद रंग रस भोग नानक सदा त्याई त्यावन जोग जिह प्रसाद पाठ पटंबर हंडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुज सब को मन है मुखता को जस रसन बखाने जिह प्रसाद तेरो रहता धर्म मन सदा त्याए केवल पार ब्रह्म प्रभ जी जपत दरगह मान पावै नानक पात सेती घर जावै जिह प्रसाद आरोग कंचन देही लिवलावो तिस राम स्नेही जिह प्रसाद तेरा ओला रहत मान सुख पावै हर हर जस कहत जिह प्रसाद तेरे सगल शिदर ठाके मन सरणी पर ठाकुर प्रभ ताकै जिह प्रसाद तुझ को ना पहुचै मन सासा सिमरो प्रभ ऊचे जिह प्रसाद पाई दुर्लभ देह नानक ताकि भगत करे जिह प्रसाद अपूखन पहरी जय मन तिस सिमरत क्यों आस की जय जिह प्रसाद असव हस्त असवारी मान तिस प्रभ कौ कबहु ना बिसारी जिह प्रसाद बाग मिलख तना राख पुरोए प्रभ अपने मना जैन तेरी मान बानत बनाई उठत बैठत साधत सह त्याई तिसह त्याए जो एक अलख है इहां उहां नानक तेरी रख है जिह प्रसाद करह पुन बहु दान मन आठ पहर कर तिसका ध्यान जिह प्रसाद तू आचार व्यवहारी तिस प्रभ कौ सास सास चितारी जिह प्रसाद तेरा सुंदर रूप सो प्रभ सिमरौ सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पात्र है गुर प्रसाद नानक जस का है जिह प्रसाद सुने करन नाद जिह प्रसाद पेखै बिसमाद जिह प्रसाद बोलै अमृत रसना जिह प्रसाद सुख सहजे बसना जिह प्रसाद हस्त कर चलै है जिह प्रसाद संपूर्ण फल है जिह प्रसाद परम गत पावै जिह प्रसाद सुख सहज समावै ऐसा प्रभ त्याग अवर कत लागहो गुर प्रसाद नानक मन जागहो जिह प्रसाद तू प्रगट संसार तिस प्रभ को मूल न मनो विसार जिह प्रसाद तेरा प्रताप रे मन मूड तू ताको जाप जिह प्रसाद तेरे कार्य पूरे तिसै जान मन सदा हजूरे जिह प्रसाद तू पावै साच रे मन मेरे तू तासिउ राच जिह प्रसाद सब की गत होए नानक जाप जपै जप सोए आप जपाए जपै सो नाऊ आप गावाए सो हर गुण गाओ प्रभ कृपा ते होए प्रकाश प्रभु दया ते कमल विगास प्रभ सो प्रसन्न बसै मन सोए प्रभ दया ते मत उत्तम होए सर्ब निधान प्रभ तेरी माया आप हो कछु न किन्हु लया जित जित लावहो तित लगहे हर नाथ नानक इन कह कछु न हाथ सलोक अगम अगाध पार ब्रह्म सोए जो जो कहे सो मुक्ता होए सुन मीता नानक बिन वंता साध जना की अचरज कथा अष्टपदी साध कह संग मुख उजल होत
साध संग मल सगली खोत साध कै संग मिटे अभिमान साध कै संग प्रगट है सुग्यान साध कै संग बुझे प्रभ नेरा साध संग सब होत निबेरा साध कै संग पाए नाम रतन साध कै संग एक ऊपर जतन साध की महिमा वर्णै कौन प्राणी नानक साध की शोभा प्रभ महे समानी साध कै संग अगो चर मिलै साध कै संग सदा पर फुलै साध कै संग आवे बस पंचा साध संग अमृत रस पुंचा साध संग होए सब की रेन साध कै संग मनोहर बैन साध कै संग नकत हूं तावै साध संग आसथित मन पावै साध कै संग माया ते भिन्न साध संग नानक प्रभ सो प्रसन्न साध संग दुश्मन सब मीत साधु कै संग महापुनीत साध संग किसो नहीं बैर साध कै संग ना बीगा पैर साध कै संग नाही को मंदा साध संग जाने परमानंदा साध कै संग नाही हो ताप साध कै संग तजै सब आप आपे जाने साध बडाई नानक साध प्रभु बने आई साध कै संग न कब हूं तावै साध कै संग सदा सुख पावै साध संग बस्त अगो चरला है साधु कै संग अजार सहै साध कै संग बसै थान ऊचै साधु कै संग महल पहुचै साध कै संग दृढ़ सब धर्म साध कै संग केवल पार ब्रह्म साध कै संग पाए नाम निधान नानक साधु कै कुर्बान साध कै संग सब कुल उधारै साध संग साजन मीत कुटुंब निस्तारै साधु कै संग सो धन पावै जिस धन ते सब को वरसावै साध संग धर्म राय करे सेवा साध कै संग शोभा सुर देवा साधु कै संग पाप पलायन साध संग अमृत गुण गायन साध कै संग सर्व थान गम नानक साध कै संग सफल जनम साध कै संग नहीं कछ काल दर्शन भेटत होत निहाल साध कै संग कलुखत हरै साध कै संग नरक पर हरै साध कै संग इहां उहां सुहेला साध संग बिशरत हर मेला जो इच्छा सोई फल पावै साध कै संग ना बिरथा जावै पार ब्रह्म साध रिद बसै नानक उधरै साध सुन रसै साध कै संग सुनो हर नाउ साध संग हर के गुण गाओ साध कै संग ना मन ते बिसरै साध संग सर पर निस्तरै साध कै संग लगै प्रभ मीठा साधु कै संग घट घट डीठा साध संग पै आज्ञाकारी साध संगत पई हमारी साध कै संग मिटे सब रोग नानक साध भेटे संजोग

ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੇ ਭੀ ਸੱਚ ਸੋਚਾ ਸੋਚ ਨਾ ਹੋਵੇ ਜੇ

0: ਹੁਕਮ ਮਿਲੇ ਵਡਿਆਈ।
1: ਹੁਕਮੇ ਉੱਤਮ ਨੀਚ ਹੁਕਮ ਲੈਖ ਦੁੱਖ ਸੁਖ ਪਾਈਆ।
0: ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।
1: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

0: ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ,
1: ਅਸੰਖ ਭਗਤ

0: ਵਾਹਿਗੁਰੂ ਜੀ ਕੀ ਫਤਿਹ।
1: ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ

0: ਵਾਹਿਗੁਰੂ ਜੀ ਕੀ
1: ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੋਰ ਸੁਰਾਰਦਨ ਸੁਰਦ ਸਧਾਰਕ।

0: ਹਰ ਸੁਭਤ ਨਹੀਂ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਗਨ ਏਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇਵੋ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸੰਤਰ ਸਭੈ ਅਵਲੋਕ ਜਪੈਂਗੇ
0: ਮਾਨਵ ਇੰਦਰ ਗਜਿੰਦਰ ਨਿਰਾਧਪ ਜੌਨ ਤ੍ਰਿਲੋਕੋ ਰਾਜ ਕਰੇਂਗੇ
1: ਕੋਟ ਇਸਨਾਨ ਗਜਾਦ ਕਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ

0: ਵਾਹਿਗੁਰੂ ਜੀ ਕੀ ਫਤਿਹ।
1: ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰਸ਼ਾ
0: ਪੂਰਨ ਹੋਏ ਜਿਸ ਕੀ ਇੱਛਾ
1: ਚਰਨਨ ਮਨ ਰਹੇ।

0: ਰਸਨਾ ਪਾਵੇ
1: ਸੁਣੈ ਮੋੜ ਚਤ ਲਾਏ ਚਤੁਰਤਾ ਆਵੇ
0: ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹੇ
1: ਹੋ ਜੋ ਆ ਕੀ ਇੱਕ ਬਾਰ ਚੌਪਈ ਕੋ ਕਹ ਚੌਪਈ
0: ਸਤਰ ਸੈਂਸ ਪਨੀ।

0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
1: ਵਸ ਕੀਤੇ ਕਾਲ ਕੰਟਕ ਮਾਰਿਆ।

0: ਸਰਬਾਤ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ
1: ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
0: ਨਾਨਕ ਲਵੇ ਵਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ।

0: ਪਰ ਜਿਸ ਤੂੰ ਦੇਹ ਸੋਈ ਜਨ ਭਾਵ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ
0: ਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ
1: ਚਾਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
0: ਸੰਤ ਪਿਆਰਿਓ ਇਕੱਥ ਕੀ ਕਰਹਿ ਕਹਾਣੀ
1: ਕਰਹਿ ਕਹਾਣੀ ਇਕੱਥ ਕੇਰੀ ਕਿਤ ਦੁਆਰਾ ਪਾਈਆ
0: ਮਨ ਤਨ ਸਭ ਗੁਰ ਕੋ ਹੁਕਮ ਮੰਨੇ ਪਾਈਐ
1: ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਇਹ ਮਨ ਚਾਂਚਲਾ ਚੁਦਰਾਈ ਕਿਨੈ ਨਾ ਪਾਇਆ
0: ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ
0: ਤਾਂ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਈਆ
1: ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਕੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ
1: ਸਾਧ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ
0: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ

0: ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ।
1: ਕਹ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ।
0: ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ।
0: ਜੀਵ ਜਨ ਸਭ ਤੁਧ ਉਪਾਏ ਇੱਕ ਵੇਖ।

0: ਲੋਕ ਅੰਕਾ ਤਾ ਤਰਸਨਾ ਬਹੁਤ ਨਾਹੀ ਬੋਲਣਾ
1: ਬੰਨੇ ਹੋ ਦੇਖੇ ਵਾਲ ਹੋ ਨੇਕੇ ਏਦ ਮਾਰਗ ਜਾਣਾ
0: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ

0: ਇੱਕ ਫਿਰ ਹੈ ਕਨੇਰੇ ਘਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ
1: ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
1: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ

0: ਨਹੀਂ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੇ ਖੱਟਿਆ ਭਲੇ ਸੇ ਵਣਜਾਰੇ
0: ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਰ ਹੈ ਗੁਰਨਾਲੇ
0: ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ
1: ਆਪ ਛੱਡ ਸਦਾ ਰਹੇ ਪਰਣ ਗੁਰਬਿਨ ਅਵਰ ਨਾ ਜਾਣ ਕੋਏ
0: ਸੁਣ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਹੁਰਥੇ ਕੋਈ ਪੁੱਛੋ ਵੇਖਿਆ।

0: ਜੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ।
1: ਪੀਵਹ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਹੁ ਸਾਰਗ ਪਾਣੀ।
0: ਕਹਨ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ,
1: ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤ ਗੁਰੂ ਬਾਜਹੁ ਹੋਰ ਕੱਚੀ ਬਾਣੀ।
0: ਕਹਦੇ ਕੱਚੇ ਸੁਣਦੇ ਕੱਚੇ ਕੱਚੀਆਂ।

0: ਤਤ ਪਾਏ ਜਿਸਨੋ ਅੰਧਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ।
1: ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ ਸੋ ਕਿਉ ਮਨਹੋ ਵਿਸਾਰੀਆ
0: ਮਨਹੋ ਕਿਉ ਵਿਸਾਰੀਆ ਏ ਵਡਦਾਤਾ ਜੇ ਅਗੰਤ ਮੈਂ

0: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
0: ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਮਾਇਆ ਜਿਤ ਹਰ ਵਿਸਰੇ ਮੋਹ ਉਪਜੈ।

0: ਹਰ ਮੁਲਕ ਹੈ ਭਗਤਨਾ ਕੇ ਨਾਨਕਾ ਜਿਨ ਹਰ ਪੱਲੇ ਆਏ।
1: ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ।
0: ਹਰ ਨਿਤ ਜਪਿਓ ਜੀਹੋ ਲਾਹਾ।

0: ਸਾਚਾ ਸੋਹਿਲਾ ਸਾਚੇ ਘਰ ਗਾਵਹੋ।
1: ਗਾਵਹ ਤਾ ਸੋਹਿਲਾ ਘਰ ਸਾਚਾ, ਜਿਥਾ ਸਦਾ ਸੱਚ ਧਿਆਵ ਹੈ।
0: ਜੋ ਧਿਆਵ ਹੈ ਜਾਂ ਤੁਧ ਭਾਵ ਹੈ, ਗੁਰਮੁਖ ਜਿਨਾ ਬਜਾਵੇ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ

ਪਵਿੱਤਰ ਚਰਨਾਂ ਦੀ ਹਾਜ਼ਰੀ ਭਰੀ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਬੇਅੰਤ ਸੰਗਤਾਂ ਵੱਲੋਂ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਹਨ। ਸਤਿਗੁਰੂ ਜੀ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਥਾਏ ਪਾਉਣੀ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰ ਲੈਣੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰਨਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਦਾ ਅੰਗ ਸੰਗ ਵਰਤਣਾ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ, ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਦਰ ਆਈ ਸਮੂਹ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਰੱਬੀ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਂਦੀ ਆਗਿਆ ਹੋਵੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਅਮੈ

ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੂਵੈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਧੰਤਾਯੋਗ ਹੋ, ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਸਤਿਗੁਰਾਂ ਦੇ ਪਵਿੱਤਰ ਅੰਗ 631 ਅਤੇ 32 ਉੱਪਰ ਸੁਭਾਇਮਾਨ ਹਨ। ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ। ਸਤਿਗੁਰੂ ਜੀ ਮਨੁੱਖੀ ਮਨ ਦੀ ਦਸ਼ਾ ਨੂੰ ਬਿਆਨ ਕਰਕੇ ਸੰਬੋਧਨ ਕਰਦੇ ਹਨ ਕਿ ਹੇ ਮੇਰੇ ਮਨਾ, ਤੂੰ ਸੰਸਾਰ ਵਿੱਚ ਕਿਉਂ ਕੁਮਤ ਦਾ ਧਾਰਨੀ, ਮਾੜੀ ਮਤ ਦਾ ਧਾਰਨੀ ਬਣ ਕੇ ਬੈਠਾ ਹੈ? ਇਹ ਰਸਤਾ ਮੁਕਤੀ ਦਾ ਨਹੀਂ, ਸੁਖ ਦਾ ਨਹੀਂ। ਮਨ ਰੇ ਕੌਣ ਕੁਮਤ ਤੈ ਲੀਨੀ, ਹੇ ਮੇਰੇ ਮਨਾ ਕਿਹੜੀ ਕੁਮਤ ਤੂੰ ਧਾਰਨ ਕੀਤੀ ਹੋਈ ਹੈ? ਫਿਰ ਉਹਦਾ ਜ਼ਿਕਰ ਕਰਦੇ ਨੇ, ਪਰ ਦਾਰਾ ਨਿੰਦਿਆ ਰਸ ਰਚਿਓ। ਇਹ ਜਿਹੜੇ ਝੂਠੇ ਰਸ ਮਨ ਨੂੰ ਕੁਮਤ ਨੂੰ ਲੱਗੇ ਨੇ, ਪਰਾਏ ਤਨ ਦਾ, ਪਰਾਈ ਨਿੰਦਿਆ ਦਾ, ਰਾਮ ਭਗਤ ਨਹਿ ਕਿੰਨੀ, ਤੇ ਪ੍ਰਭੂ ਦੀ ਭਗਤੀ ਤੋਂ ਹੀਣਾ ਹੈ, ਪ੍ਰਭੂ ਦੀ ਭਗਤੀ ਤੋਂ ਦੂਰੀ ਬਣਾਈ ਹੋਈ ਹੈ। ਇਹ ਮੇਰੇ ਮਨਾ ਇਹ ਝੂਠੇ ਰਸਾਂ ਵਿੱਚ, ਕੁਮਤ ਵਿੱਚ ਤੂੰ ਲੱਗਾ ਹੋਇਆ ਹੈ। ਇਹਨਾਂ ਕਾਰਨਾਂ ਕਰਕੇ ਮੁਕਤ ਪੰਥ ਜਾਣਿਓ ਤੈ ਨਾਹਨ, ਤੂੰ ਮੁਕਤੀ ਦੇ ਮਾਰਗ ਨੂੰ, ਜੀਵਤ ਮੁਕਤ ਦੇ ਮਾਰਗ ਨੂੰ ਜਾਣਦਾ ਨਹੀਂ। ਧਨ ਜੌਰਨ ਕੋ ਧਾਇਆ, ਕੇਵਲ ਸੰਸਾਰ ਦੇ ਪਦਾਰਥਾਂ ਨੂੰ ਇਕੱਤਰ ਕਰਨ ਵਿੱਚ ਹੀ ਧਾਇਆ ਦਾ ਅਰਥ ਹੈ, ਦੌੜ ਰਿਹਾ ਹੈ, ਭੱਜ ਰਿਹਾ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਪਰ ਇਹ ਨਹੀਂ ਜਾਣਦਾ ਕੁਝ ਵੀ ਅੰਤ ਸਮੇਂ ਤੇਰੇ ਨਾਲ ਨਹੀਂ ਚੱਲਣਾ। ਬਿਰਥਾ ਆਪ ਬੰਧਾਇਆ, ਵਿਅਰਥ ਵਿੱਚ ਹੀ ਆਪਣੇ ਆਪ ਨੂੰ ਇਹਨਾਂ ਜੰਜਾਲਾਂ ਵਿੱਚ, ਭਰਮਾਂ ਵਿੱਚ, ਦੁੱਖਾਂ ਵਿੱਚ ਤੂੰ ਬੰਨ ਰਿਹਾ ਹੈ। ਨਾ ਹਰ ਭਜਿਓ, ਮੁਕਤੀ ਦਾ ਜੋ ਕਾਰਨ ਸੀ ਉਹ ਹਰੀ ਦਾ ਭਜਨ ਨਹੀਂ ਕੀਤਾ, ਨਾ ਗੁਰਜਨ ਸੇਵਿਓ, ਨਾ ਗੁਰਦੇਵ ਜੀ ਦੀ ਸੇਵਾ ਕੀਤੀ। ਨਹਿ ਉਪਜਿਓ ਕਛ ਗਿਆਨਾ, ਤੇ ਕੋਈ ਵੀ ਪ੍ਰਭੂ ਪ੍ਰੇਮ ਵਾਲਾ ਗਿਆਨ ਤੇਰੇ ਅੰਦਰ ਪੈਦਾ ਨਹੀਂ ਹੋਇਆ। ਘੱਟ ਹੀ ਮਾਹੇ ਨਿਰੰਜਨ ਤੇਰੇ, ਤੈ ਖੋਜਿਤ ਉਦਿਆਨਾ। ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਤੇਰੇ ਅੰਦਰ ਹੀ ਵਸਦੀ ਸੀ, ਹਰੀ ਜਪ ਕੇ ਗੁਰੂ ਮਿਲਾਪ ਨਾਲ ਪ੍ਰਗਟ ਹੋਣਾ ਸੀ, ਪਰ ਤੂੰ ਗੁਰੂ ਮਿਲਾਪ, ਹਰੀ ਮਿਲਾਪ ਤਿਆਗ ਕੇ ਉਦਿਆਨਾ ਵਿੱਚ, ਜੰਗਲਾਂ ਵਿੱਚ ਭਟਕਦਾ ਰਿਹਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਇਸ ਤਰ੍ਹਾਂ ਅਨੇਕਾਂ ਜਨਮ ਭਰਮਣ ਤੋਂ ਬਾਅਦ ਵੀ ਤੇਰੀ ਮਤ ਸਥਿਰ ਨਹੀਂ ਹੋਈ, ਅਚਲ ਨਹੀਂ ਹੋਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ ਨੇ, ਹੇ ਜੀਵ, ਦਾਸ ਨਾਨਕ ਇਹੀ ਵਾਰਤਾ ਆਖਦਾ ਹੈ ਕਿ ਇਹ ਮਾਨਸ ਦੇਹ ਮਿਲੀ ਹੈ, ਇਸ ਦੇਹੀ ਨੂੰ ਸਫਲਾ ਕਰਨਾ, ਤੇ ਪਦ ਹਰ ਭਜ, ਹਰੀ ਦੇ ਚਰਨਾਂ ਨੂੰ ਪਕੜ ਲੈ, ਹਰੀ ਦੇ ਚਰਨਾਂ ਨੂੰ ਸੇਵ। ਇਹੀ ਨਾਨਕ ਤੈਨੂੰ ਬਾਤ ਆਖਦਾ ਹੈ, ਇਹੀ ਮੇਰੀ ਬੇਨਤੀ, ਇਹੀ ਮੇਰੀ ਅਰਜੋਈ ਹੈ। ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਾਵਨ ਹੁਕਮ ਵਿੱਚ ਕਿ ਕੁਮਤ ਨੂੰ ਤਿਆਗ ਕੇ ਅਸੀਂ ਸਮਤ ਦੇ ਧਾਰਨੀ ਬਣੀਏ। ਕੁਮਤ ਕੀ ਹੈ? ਬੁਰਾਈਆਂ ਨਾਲ ਜੁੜਨਾ। ਸਮਤ ਕੀ ਹੈ? ਗੁਰੂ ਦੀ ਸੇਵਾ, ਹਰੀ ਦਾ ਭਜਨ, ਇਹ ਅਸਲ ਸਮਤ ਹੈ, ਜਿਹਦੇ ਨਾਲ ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਦਾ ਪਿਆਰ ਮਿਲਦਾ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਬੇਨਤੀ ਹੈ, 27 ਮਈ ਤੋਂ 31 ਮਈ ਤੱਕ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਪਹੁੰਚ ਰਹੇ ਹਨ। ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਿੱਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੂਹਚੜ ਭਵਾਈ ਅਚਨ ਨਾਨਕ ਪੌਂਦਿਆਂ ਗਣਤ ਨਾਨ
1: ਮੰਦਰ ਮੰਦ ਭਾਏ ਸੋਏ ਪਾਇਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡ ਨਾ ਜਾਈ ਸਿੱਧ ਨਾ ਹੋਏ

0: ਹਾਏ ਨਾ ਪਾਏ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣ ਫਿਰ ਪਛਤਾਣੀ
1: ਬੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ।

ਧੋਤੀ ਬਸਤਰ ਕਪਾਟੰਗ ਜੇ ਜਾਣ ਬਰਮੰਗ ਕਰਮੰਗ ਸਭ ਹੋ ਕਰ ਨਿਸ਼ਚੋ ਕਰ।

ਪਤੂ ਜੈ ਸਾਲਾ ਹੀ ਸਚ ਸੂਤ ਦਰਗੇਂਦਰ ਪਾਈਏ ਤਗਨਾ ਤੂਟ ਸੂਤ ਮੁਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਬਲਕੇ ਥੁੱਪੋ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਵਤੀ ਪਾਚੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਕੌਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਾਵੈਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਾਠ ਦਾਤਾ ਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਚੱਪਿਆ ਵੰਡ ਚੱਕਿਆ ਦੇਹੀ ਚਲਾਈ ਤੇ ਵਾਹਿ ਦੇਹ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਹਰੇ ਨਾ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਚਿਤ ਆਵਣ ਕਾ ਸਤਿਕਾਰ ਸਰਬ ਸੁੱਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਜ ਸਦਾ ਸ਼ਾਹੀ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਕੋਲ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂਆਂ ਦਾ ਤਾਰ ਪਿਤਾ ਜੀ ਦੁਆਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਦਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਮਲਾਂ ਦੀ ਅਰਦਾਸ ਨੇ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਦਿਤਾ ਜੀ ਬੇਅੰਤ ਬਾਣੀਆਂ ਦੇ ਪਾਠ ਹੋਏ ਅੱਜ ਮੈਂ ਰਾਗੀ ਸਿੰਘ ਨੇ ਆਪ ਦੇ ਚਰਨਾਂ ਜਾਸਾ ਕੀ ਵਾਰਦ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਕਸਰ ਚਾਚ ਗਰੀਬ ਨਿਵਾਜ ਕਿਰਪਾ ਕਰੋ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਕੀਰਤਨ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਣ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਹਜੀ ਦੇ ਗਿਆ ਤਿਆਰ ਕਰਕੇ ਹੰਦਤਾਰ ਆਪ ਜੀ ਭੋਗ ਲਓ ਸ਼ਹੀਦ ਪ੍ਰਸਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸੇਵਾਈਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਰਾ ਬਖਸ਼ੋ ਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਕਬਾਲਤਾ ਕਰੋ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲੇਖੇ ਲਾਓ ਸੰਗਤਾਂ ਦਾ ਦਰ ਤੇ ਤੇਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸੁਆਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਸ਼ ਦਾਲ ਬਖਸ਼ੋ ਚਾਨਣ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦੁਰਾਜ ਘਰਾਂ ਬੈਠੀਆਂ ਲਾਈਵ ਖਤਰ ਕੀਤੀ ਸਰਵਣ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਲੇ ਕੇ ਲਾਓ ਸਤਾਰ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਉਦਮ ਬਖਸ਼ੇ ਸੰਗਤਾਂ ਆਪਦੇ ਚਰਨ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਪੇਟਾ ਕਰ ਦੀ ਚਰਨਾ ਪ੍ਰਵਾਨ ਕਰੋ ਬਖਸ਼ ਬਖਸ਼ਿਸ਼ ਕਰਦੇ ਹਾਂ ਸਭ ਦੇ ਕਮਾਈਆਂ ਸਬਰ ਕਰੋ ਕਰਮ ਜਵਾਜ ਮੁਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾ ਦਾ ਪੂਰੀਆਂ ਕਰੋ ਜੀ ਧਰ ਮਿਹਰਾਨ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਹੀ ਬਖਸ਼ੋ ਪਿਤਰ ਹੁਕਮਨਾਮੀ ਬਖਸ਼ ਕਰਕੇ ਬ੍ਰਹਮ ਅੱਜ ਦੇ ਆਤਮਾ ਦੇ ਹਫ਼ਤਾ ਵਾਲੀ ਕਥਾ ਕੀ ਰਿਵਾਜਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦੀ ਬਣਾਓ ਸ਼ੁੱਧ ਅਤੇ ਪਿਤਰ ਸੇਵਾ ਲੈਣ ਦੀ ਕਬਾਦਤ ਦਤਾਰ ਸਹੀ ਪਿਆਰੇ ਮੇਰੇ ਜਿਹੜੇ ਬਣਾਵ ਦਾ ਨਾ ਹੋ ਜਦੋਂ ਆਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ

ਫਤਿਹ ਸੋਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਨ ਹਾਲੇ ਕਿਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਕਾ ਰੱਖ ਗਰੀਬੀ ਵੇਸ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਰਤਾਗੇ ਹੋ ਜੋ ਆਪ ਜੀ ਨੇ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਨੇ ਭਾਈ ਸਾਹਿਬ ਹਰਭਜਨ ਸਿੰਘ ਨਹਿਰੀ ਤੇ ਉਹਨਾਂ ਦੇ ਜਥੇ ਪਾਸੋਂ ਉਹਨਾਂ ਦਾ ਹਾਰਦਿਕ ਧੰਨਵਾਦ ਜੀ ਅਤੇ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਬਖਸ਼ਿਸ਼ ਸੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਈ ਜਿਸ ਦੇ ਵਿੱਚ ਸਾਡੇ ਆਪਣੇ ਜੀਵਨ ਦੇ ਬਾਰੇ ਬੜਾ ਹੀ ਸੁੰਦਰ ਬਿਆਨ ਹੈ ਵੀ ਆਪਾਂ ਕੀ ਕਰਦੇ ਹਾਂ ਅਤੇ ਆਏ ਤਾਂ ਸੀ ਆਪਾਂ ਭਾਈ ਪ੍ਰਾਪਤ ਮਾਨੁਕ ਦੇ ਹੋਰੀਆ ਗੋਬਿੰਦ ਮਿਲਣ ਕੇ ਤੇ ਬੜੀਆ ਵਾਸਤੇ ਪਰ ਆਪਾਂ ਕਿਸ ਪਾਸੇ ਲੱਗੇ ਹਾਂ

0: So, kemo chona interruption basi. Ekagrata bhoshani ji suchana ma bahut ne aap ji ne kise suchana to bhaje na reh janam. Sab to pehla te hai ki aap ji nu diswand kadan layi benti hai sab nu taaki jo aapan construction shuru kiti hai un jaldi to jaldi pura kar sakiye. ਅਤੇ ਸਾਡੀ ਕੋਸ਼ਿਸ਼ ਹੈ ਅਸੀਂ ਘਰਾਂ ਵਿੱਚ ਵੀ ਆਉਣਾ ਹੈਗਾ ਆ ਵੀ ਰਹੇ ਹਾਂ ਅਤੇ ਹੋਰ ਜ਼ਿਆਦਾ ਤੇਜ਼ੀ ਨਾਲ ਜਾਵਾਂਗੇ ਗੁਰੂ ਦੀ ਕਿਰਪਾ ਨਾਲ ਬਖਸ਼ ਲੈ ਕੇ ਤਾਂ ਕਿ ਸੰਬੰਧ ਲੈ ਕੇ ਅਤੇ ਆਪਾਂ ਉਸ ਨੂੰ ਬਣਾਈਏ ਸਹਿਜ ਪਾਠ ਜੋ ਆਪਾਂ ਆਰੰਭ ਕੀਤੇ ਸਨ ਸ਼ੁਰੂਆਤ ਦੇ ਭਰੇ ਵਾਸਤੇ ਉਹ ਜਿਨ੍ਹਾਂ ਨੇ ਹੋਰ ਵੀ ਸ਼ਾਮਿਲ ਹੋਣਾ ਉਹ ਆਪਣੇ ਨਾਂ ਅਤੇ ਫੋਨ ਨੰਬਰ ਟੈਕਸਟ ਕਰ ਦਿਓ ਫੋਨ ਨੰਬਰ ਹੈਗਾ ਜੀ 408-712-4145 'ਤੇ ਇਹ ਇਹਨਾਂ ਦੇ ਭੋਗ ਪੈਣਗੇ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਨੇੜੇ ਉੱਥੇ ਜਾ ਕੇ ਉਹ ਬਣਦਾ ਹੈ ਜੀ 21 ਜੂਨ ਨੂੰ ਸਵੇਰੇ 10 ਵਜੇ ਇੱਥੇ ਮੇਨ ਹਾਲ ਦੇ ਵਿੱਚ ਭੋਗ ਪੈਣਗੇ ਜੀ ਮੈਮੋਰੀਅਲ ਡੇ ਆ ਰਿਹਾ ਜੀ 25 ਨੂੰ ਅਤੇ ਸਾਡੇ ਪਾਸ ਆ ਕੇ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਮਈ 27 ਤੋਂ ਲੈ ਕੇ 31 ਤੱਕ ਮਈ 27 ਆਉਂਦੀ ਜੀ ਆਉਂਦੇ ਬੁੱਧਵਾਰ ਤੋਂ ਲੈ ਕੇ ਅਤੇ ਐਤਵਾਰ ਤੱਕ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਰਾਜਮੰਡ ਦੇ ਕੀਰਤਨ ਕਰਨਗੇ ਪਰ ਨੋਟ ਕਰ ਲਓ ਇਸ ਦੇ ਵਿੱਚ 30 ਮਈ ਨੂੰ ਆਪਾਂ ਨੇ ਮਿੱਠੀ ਯਾਦ ਮਨਾਉਣੀ ਆ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੀ ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਸਨ ਜੋ ਸਵਰਗਵਾਸ ਹੋ ਗਏ ਸਨ ਉਹਨਾਂ ਦੇ ਸੰਬੰਧ ਵਿੱਚ ਸਮਾਂ ਨੋਟ ਕਰ ਲਓ 30 ਮਈ ਦਾ ਉਹ ਆਉਂਦੇ ਸ਼ਨੀਚਰਵਾਰ ਦਾ ਜੀ ਸ਼ਾਮ ਨੂੰ ਹੈ ਇਹ 6 ਤੋਂ 9 ਅਤੇ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਵੀ ਉਸ ਵਿੱਚ ਕੀਰਤਨ ਕਰਨਾ ਉਹਨਾਂ ਦੇ ਬੇਟੇ ਨੇ ਵੀ ਕਰਨਾ ਅਤੇ ਹੋਰ ਬਾਕੀ ਜਥਿਆਂ ਨੇ ਵੀ ਉਸ ਵਿੱਚ ਆ ਕੇ ਹਾਜ਼ਰੀਆਂ ਭਰਨੀਆਂ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਆ ਕੇ ਉਸ ਵਿੱਚ ਹਾਜ਼ਰੀਆਂ ਭਰਨ ਲਈ ਜਨਮਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਹੈ ਜੀ 2 ਜੂਨ ਨੂੰ ਅਤੇ 2 ਜੂਨ ਹੀ ਹੈ ਜੀ ਵੋਟ ਪਾਉਣ ਲਈ ਜੋ US ਦੀ ਇਲੈਕਸ਼ਨ ਹੋ ਰਹੀ ਹੈ ਜੋ ਆਪਣੇ ਅਮੈਰੀਕਾ ਦੀਆਂ ਸਿਟੀਜ਼ਨ ਹੀ ਵੋਟਾਂ ਪਾ ਸਕਦੇ ਨੇ ਉਹ ਜੋ 2 ਜੂਨ ਹੈਗੀ ਉਸ ਆਖਰੀ ਦਿਨ ਆਪ ਜੀ ਨੂੰ ਘਰ ਬੈਲਟ ਆ ਗਏ ਨੇ ਉਹ ਮਾਰਕ ਕਰਕੇ ਅਤੇ 2 ਤੋਂ ਪਹਿਲਾਂ ਆਪ ਜੀ ਨੇ ਮੇਲ ਕਰਨੇ ਨੇ ਜਾਂ ਫਿਰ ਉਹ ਕਿਸੇ ਪੋਲਿੰਗ ਸਟੇਸ਼ਨ 'ਚ ਜਾ ਕੇ ਵੀ ਉਹ ਦੇ ਸਕਦੇ 2 ਤਰੀਕ ਨੂੰ ਆਪਣਾ ਗੁਰੂ ਘਰ ਦਾ ਪੋਲਿੰਗ ਸਟੇਸ਼ਨ ਵੀ ਹੈ ਜੀ ਉਹ ਹੈ ਲਾਇਬ੍ਰੇਰੀ 'ਚ ਅਤੇ ਉਹਦੇ ਵਿੱਚ ਵੀ ਸ਼ੁਰੂ ਹੋ ਜਾਣੀਆਂ ਵੋਟਾਂ ਆਉਂਦੇ ਐਤਵਾਰ ਆਪ ਆ ਕੇ ਪਾ ਵੀ ਸਕਦੇ ਵੋਟ 2-3 ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਵੋਟਾਂ ਉਹਨਾਂ ਦੀਆਂ ਸੋ ਅਰਲੀ ਵੋਟਿੰਗ ਕਰ ਸਕਦੇ ਹੋ ਅਤੇ ਨਾਲ 2 ਤਰੀਕ ਨੂੰ ਇੱਥੇ ਵੀ ਦੇ ਸਕਦੇ ਹੋ ਆਪਣਾ ਬੈਲਟ ਪੇਪਰ ਮਾਰਕ ਕਰਕੇ ਸਾਈਨ ਕਰਕੇ ਜਿਸ ਤਰ੍ਹਾਂ ਵੀ ਦੱਸਿਆ ਸਾਰਾ ਕੁਛ 4 ਤਰੀਕ ਨੂੰ ਹੋਇਆ ਜੀ ਹਮਲਾ ਸ਼੍ਰੀ ਦਰਬਾਰ ਸਾਹਿਬ 'ਤੇ 1984 'ਚ ਉਹ ਵੀ ਆਪਾਂ ਨੇ ਚੇਤਾ ਰੱਖਣਾ ਅਤੇ 5 ਨੂੰ ਹੈ ਜੀ ਜਨਮਦਿਨ ਪਿਆਰਾ ਭਾਈ ਹਾਂਜੀ ਜਨਮਦਿਨ ਪਿਆਰੇ ਮੋਹਕਮ ਸਿੰਘ ਜੀ ਦਾ 6 ਨੂੰ ਹੈ ਜੀ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਪਿੰਡਾਂ ਵਾਲਿਆਂ ਦੀ ਅਤੇ 7 ਜਾਣ ਕੇ ਚੁੱਪ ਕੀਤਾ ਜੀ ਇਕਾਗਰਤਾ ਨਹੀਂ ਮਿਲੀ ਸੀ ਮੈਂ ਤਾਂ ਕਰਕੇ 6 ਤਰੀਕ ਨੂੰ ਹੈ ਜੀ 1984 ਦੇ ਸ਼ਹੀਦਾਂ ਦੇ ਸੰਬੰਧ ਵਿੱਚ ਰੈਲੀ ਹੋ ਰਹੀ ਸਾਨ ਫਰਾਂਸਿਸਕੋ ਹਰ ਸਾਲ ਦੀ ਤਰ੍ਹਾਂ ਉਹਦਾ ਸਮਾਂ ਹੈ 10 ਵਜੇ ਉਹ ਸ਼ੁਰੂ ਹੋਣੀ ਆ ਜੀ 88 Second Street ਸਾਨ ਫਰਾਂਸਿਸਕੋ ਆਪ ਨੂੰ ਉੱਥੇ ਜਾਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਅਤੇ ਨਾਲ ਚੇਤਾ ਰੱਖੀਏ ਆਪਣੇ ਪ੍ਰੋਗਰਾਮ ਸਾਰੇ ਜਿਹੜੇ ਹਨ ਗੁਰੂ ਘਰ ਦੇ ਪਹਿਲੀ ਤੋਂ ਹੀ ਸ਼ੁਰੂ ਹੋ ਜਾਣੇ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਪਹਿਲੀ ਤੋਂ ਲੈ ਕੇ 7 ਤੱਕ ਸਾਰੇ ਪ੍ਰੋਗਰਾਮ ਉਸੇ ਸੰਬੰਧ ਵਿੱਚ ਹੋਣਗੇ ਨਾਲ ਪ੍ਰਦਰਸ਼ਨੀ ਵੀ ਹੈਗੀ ਰੱਖੀ ਆਪਾਂ ਨੇ ਉਹ ਹੋਏਗੀ ਲੰਗਰ ਹਾਲ ਦੇ ਵਿੱਚ ਉਹ 30 ਮਈ ਤੋਂ ਸ਼ੁਰੂ ਹੋ ਜਾਣੀ ਪ੍ਰਦਰਸ਼ਨੀ ਅਤੇ 7 ਜੂਨ ਤੱਕ ਰਹੇਗੀ ਉਹ ਜੀ ਇਸੇ ਸੰਬੰਧ ਵਿੱਚ ਹੀ ਆਪਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਕਰਨੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਸ਼ਹੀਦੀ ਦੇ ਸੰਬੰਧ ਵਿੱਚ ਜੋ 18 ਨੂੰ ਹੈ। ਨੋਟ ਕਰ ਲਓ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਸਮਾਂ ਅਤੇ ਦਿਨ। ਦਿਨ ਹੈਗਾ ਜੀ ਜੂਨ 16 ਤੋਂ ਲੈ ਕੇ 20 ਤੱਕ 5 ਦਿਨ ਦਾ ਪ੍ਰੋਗਰਾਮ, ਅਤੇ ਸ਼ਾਮ ਦੇ 7:30 ਤੋਂ 8:45 ਤੱਕ ਰੋਜ਼। ਸੋ ਸੰਗਤਾਂ ਨੂੰ ਬੇਨਤੀ ਹੈ ਉਹਨਾਂ 5 ਦਿਨ 'ਚ ਆ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਨਾਲ ਗੁਰੂ ਦੀ ਬਖਸ਼ਾਂ ਲਾਓ ਜੀ। ਸਿੱਖ ਹੈਰੀਟੇਜ ਨਾਈਟ ਵੀ 18 ਜੂਨ ਨੂੰ ਹੈ, ਸ਼ਾਮ ਨੂੰ 6 ਵਜੇ ਸੈਂਟਰਲ ਜੈਂਟਸ ਦੀ ਬੇਸਬਾਲ ਗੇਮ ਦੇ ਵਿੱਚ। 28 ਜੂਨ ਵਾਹਿਗੁਰੂ। ਨੋਟ ਕਰ ਲਓ 28 ਜੂਨ ਨੂੰ ਸਾਡੇ ਪਾਸ ਆ ਰਹੇ ਨੇ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ, ਜਿਨ੍ਹਾਂ ਨੇ 28 ਜੂਨ ਨੂੰ ਆ ਕੇ ਇੱਕ ਦਿਨ ਸਾਡੇ ਪਾਸ ਕੀਰਤਨ ਕਰਨਾ। ਉਹ ਸਮਾਂ ਨੋਟ ਕਰ ਲਓ, ਐਤਵਾਰ ਹੈ ਉਸ ਦਿਨ, ਸਮਾਂ ਹੈ ਉਹਨਾਂ ਦਾ ਕੀਰਤਨ ਦਾ 11:20 ਤੋਂ ਲੈ ਕੇ 12:30 ਤੱਕ, 1 ਘੰਟਾ 10 ਮਿੰਟ ਦਾ। ਕਿ ਮੈਂ ਚਾਹੁੰਦੇ ਅਸੀਂ ਇੱਕੋ ਦਿਨ ਹੀ ਦੇ ਸਕੀਏ ਉਹਨਾਂ ਨੂੰ ਇਸ ਫੇਰੀ ਦਾ। ਅਤੇ ਨਾਲ ਹੁਣ ਇੱਕ ਜ਼ਰੂਰੀ ਬੇਨਤੀ ਕਿ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ, ਆਪ ਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਫ੍ਰੀ ਗੁਰਮਤਿ ਕੈਂਪ। ਉਹ ਹੋਏਗਾ ਜੀ 6 ਸਾਲ ਦੇ ਬੱਚਿਆਂ ਤੋਂ ਲੈ ਕੇ 15 ਸਾਲ ਦੇ ਬੱਚੇ ਬੱਚੀਆਂ ਵਾਸਤੇ, 13 ਜੂਨ ਤੋਂ ਲੈ ਕੇ 17 ਜੂਨ ਤੱਕ, ਤੇਰਾਂ ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ 5 ਦਿਨ ਦਾ ਉਹ ਹੈਗਾ ਗੁਰਮਤਿ ਕੈਂਪ ਫ੍ਰੀ। ਸੋ ਆਪ ਜੀ ਨੇ ਉਸ ਵਿੱਚ ਜਿਹਨਾਂ ਨੇ ਹਿੱਸੇ ਪਾਉਣੇ ਆ ਲੰਗਰਾਂ ਦੇ ਜਾਂ ਹੋਰ ਮਾਇਆ ਦੇ, ਉਹ ਆਪ ਜੀ ਸਰਦਾਰ ਅਰੁਣ ਸਿੰਘ ਹੁਣਾਂ ਨੂੰ ਮਿਲ ਸਕਦੇ ਹੋ। ਹੁਣ ਆਓ ਆਪਾਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ 10 ਵਜੇ ਤੱਕ। 10 ਵਜੇ ਫਿਰ ਕੀਰਤਨ ਆਰੰਭ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗ ਆਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਮਨ ਰੇ ਪ੍ਰਭ ਕੇ ਸਰਣ ਵਿਚਾਰੋ ਜਿਹੇ ਸਿਮਰਤ ਗਨ ਕਾਸੀ ਉਧਰੀ ਤਾਕੋ ਜਸ ਉਰਧਾਰੋ ਅਟਲ ਪਇਓ ਧਰੂ ਜਾ ਕੈ ਸਿਮਰਣ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੇ ਕਿਰਪਾ ਨਿਧ ਗਜ ਗ੍ਰਹਾ ਤੇ ਛੁਟਾ ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੁਟਾ ਅਜਮਲ ਪਾਪੀ ਜਗ ਜਾਨ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੇ ਉਤਰਸ ਪਾਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੁਆ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਮਨ ਰੇ ਕੌਣ ਕੁਮਤ ਤੈ ਲੀਨੀ

मन रे कौन कुमत तै लीनी,

मुकत पंथ जान्यो तै नाहिन तन जोरन को ताया अंत संग कहूं नहीं दिना बिरथा आप बंधाया ना हर भज्यो ना गुर जन सेव्यो ना उपज्यो कश ज्ञाना घट ही माहे निरंजन तेरा तै खोजत उद्याना बहुत जन्म परमत तै हार्यो अस्थिर मत नहीं पाई मानस देहे पाए पद हर भज नानक बात बताई बहुत जन्म परमत तै हार्यो अस्थिर मत नहीं पाई मानस देहे पाए पद हर भज नानक बात बताई वाहिगुरु जी का खालसा वाहिगुरु जी की फतेह जुगो जुग अटल धन धन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ वड्डियां भागां वाले हो जो हफ्तावारी दीवान अमृत वेले अपने रजेवियां विचों कुछ समा कढ के सतगुरां दी पावन गोद विच जुड़ बैठ के अमृत बाणी दे शब्द कीर्तन सरवण करदे हो ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਬਾਕ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਹੁਕਮਨਾਮੇ ਦੀ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 631 ਅਤੇ 32 ਅੰਗ ਤੇ ਸਬਾਇਮਾਨ ਹੈ। ਆਓ ਗੁਰਮਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 31 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਉਹਨਾਂ 31 ਰਾਗਾਂ ਦੇ ਵਿੱਚੋਂ 15 ਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਲਾਪੇ ਨੇ 15 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਉਚਾਰਨ ਕੀਤੀ। 59 ਸ਼ਬਦ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ
57 ਸ਼ਲੋਕ ਨੇ ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਹਾਂ। ਅੱਜ ਉਹਨਾਂ ਸ਼ਬਦਾਂ ਦੇ ਵਿੱਚੋਂ ਮਹਾਰਾਜ ਜੀ ਨੇ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ, ਸੋਰਠ ਮਹੱਲਾ ਨੌਵਾਂ। ਸੋਰਠ ਰਾਗ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਪਹਿਲੀ ਪੰਕਤੀ ਮਹਾਰਾਜ ਜੀ ਨੇ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ, ਮਨ ਰੇ ਕੌਣ ਕੁਮਤ ਤੈਂ ਲੀਨੀ, ਹੇ ਮੇਰੇ ਮਨ ਤੂੰ ਕਿਹੜੀ ਕੁਮਤ ਧਾਰਨ ਕਰ ਲਈ, ਪਰ ਦਾਰਾ ਨਿੰਦਿਆ ਰਸ ਰਜਿਓ ਰਾਮ ਭਗਤ ਨਹਿ ਕਿਨੀ। ਇਸ ਕੁਮਤ ਦੇ ਨਾਲ ਤੂੰ ਕੀ ਕੀਤਾ ਹੈ, ਪਰ ਦਾਰਾ, ਪਰ ਦੇ ਅਰਥ ਨੇ ਪਰਾਏ, ਦਾਰਾ ਕਹਿੰਦੇ ਨੇ ਇਸਤਰੀ, ਪਰਾਈ ਇਸਤਰੀ, ਵਕਾਰਾਂ ਵਾਲੀ ਬਿਰਤੀ ਧਾਰਨ ਕਰ ਲਈ। ਹੋਰ ਥੋੜ੍ਹਾ ਜਿਹਾ ਸੌਖਾ ਆਪਾਂ ਬਿਆਨ ਕਰ ਲਈ, ਨਿੰਦਿਆ ਦੂਸਰਾ ਭੈੜੀ ਮਤ ਦੇ ਧਾਰਨੀ ਹੋਣ ਕਰਕੇ ਤੂੰ ਨਿੰਦਿਆ ਤੇ ਰਸ ਵਿੱਚ ਮਸਤ ਹੋ ਗਿਆ। ਰਾਮ ਭਗਤ ਨਹਿ ਕਿਨ, ਜੋ ਕੰਮ ਕਰਨ ਵਾਸਤੇ ਆਇਆ ਸੀ ਕੀ ਕਰਨਾ ਸੀ, ਭਗਤੀ ਬੰਦਗੀ ਇਬਾਦਤ ਸਿਮਰਨ, ਉਹਨੂੰ ਛੱਡ ਦਿੱਤਾ, ਇਹਨਾਂ ਕੰਮਾਂ ਵਿੱਚ ਲੱਗ ਗਏ, ਵਕਾਰ ਭੋਗਣ ਵਿੱਚ, ਨਿੰਦਿਆ ਦੇ ਰਸ ਵਿੱਚ। ਰਾਮ ਭਗਤ ਨਹਿ ਕੀਨੀ, ਉਹ ਭਲਿਆ ਜਿਹੜਾ ਕੰਮ ਕਰਨ ਵਾਲਾ ਸੀ ਸਾਰੀ ਜ਼ਿੰਦਗੀ ਉਹ ਤੇ ਕੀਤਾ ਨਹੀਂ, ਜਿਹੜਾ ਕੰਮ ਨਹੀਂ ਸੀ ਕਰਨਾ ਉਹ ਸਾਰਾ ਜ਼ਿੰਦਗੀ ਕਰਦਾ ਰਿਹਾ। ਇਸ ਪਾਵਨ ਸ਼ਬਦ ਦੀਆਂ ਨਾਲ ਘੱਟੋ ਘੱਟ 6-7-8 ਪੰਕਤੀਆਂ ਆਉਣਗੀਆਂ, 6 ਪੰਕਤੀਆਂ। ਇੱਕ ਇੱਕ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਇੱਕ ਇੱਕ ਪ੍ਰਕਰਨ ਦੀ ਬਖਸ਼ਿਸ਼ ਕੀਤੀ, ਜਿਹਨੂੰ ਆਪਾਂ ਖੋਲ੍ਹਣਾ ਹੋਵੇ ਇੱਕ ਇੱਕ ਪੰਕਤੀ ਨੂੰ ਵੀ ਲੈ ਕੇ ਆਪਾਂ ਇਹਦੀ ਵਿਚਾਰ ਸਾਂਝੀ ਕਰ ਸਕਦੇ, ਇੱਕ ਇੱਕ ਪੰਕਤੀ ਤੇ ਸਮਾਂ ਮੰਗਦੀ। ਹੁਣ ਪਹਿਲੀ ਪੰਕਤੀ ਨੂੰ ਥੋੜ੍ਹਾ ਜਿਹਾ ਮੈਂ ਲੈ ਕੋਸ਼ਿਸ਼ ਕਰਾਂਗਾ ਹਰੇਕ ਪੰਕਤੀ ਤੇ ਥੋੜ੍ਹਾ ਥੋੜ੍ਹਾ ਰੁਕ ਕੇ ਇਹਦੀ ਵਿਚਾਰ ਸਾਂਝੀ ਕਰ। ਪਹਿਲੀ ਪੰਕਤੀ, ਮਨ ਰੇ ਕੌਣ ਕੁਮਤ ਤੈਂ ਲੀਨੀ, ਇਹਨੂੰ ਖੋਲ੍ਹਣਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਆਪਾਂ ਇੱਕ ਪੜ੍ਹਦੇ ਹਾਂ ਕੁਮਤ, ਇੱਕ ਪੜ੍ਹਦੇ ਹਾਂ ਸੁਮਤ, ਦੂਸਰਾ ਸਾਨੂੰ ਪੜ੍ਹਨ ਸੁਣਨ ਨੂੰ ਮਿਲਦਾ ਹੈ ਗੁਰਮਤ ਤੇ ਦੁਰਮਤ। ਇਹ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਬਖਸ਼ਿਸ਼, ਗੁਰਮਤ ਦੇ ਅਰਥ ਨੇ ਗੁਰੂ ਦੀ ਮਤ, ਦੁਰਮਤ ਦੇ ਅਰਥ ਨੇ ਭੈੜੀ ਮਤ, ਕੁਮਤ ਦੇ ਅਰਥ ਨੇ ਭੈੜੀ ਬੁੱਧੀ ਮਤ ਅਕਲ, ਸਮਤ ਦੇ ਅਰਥ ਨੇ ਸੋਹਣੀ ਮਤ। ਅਸੀਂ ਸੋਹਣੀ ਮਤ ਦੇ ਧਾਰਨੀ ਬਣਨਾ ਸੀ, ਸੋਹਣੀ ਮਤ ਦੇ, ਗੁਰਮਤ ਦੇ ਧਾਰਨੀ ਬਣਾ ਸੀ, ਕਿਉਂਕਿ ਸਾਨੂੰ ਨਹੀਂ ਪਤਾ, ਜਿਵੇਂ ਬੱਚੇ ਤੋਂ ਹੀ ਨਾ ਪਤਾ ਛੋਟੀ ਉਮਰ ਇਹ ਆਉਣਾ ਕਿਹੜਾ ਕੰਮ ਕਰਨ ਵਾਲਾ ਕਿਹੜਾ ਕੰਮ ਨਹੀਂ ਕਰਨਾ, ਇੰਨ ਭਿੰਨ ਇਸੇ ਤਰ੍ਹਾਂ ਸਾਨੂੰ ਵੀ ਨਹੀਂ ਸੀ ਪਤਾ, ਅਸੀਂ ਇਆਣੇ ਸੀ ਨਿਆਣੇ ਸੀ ਵੀ ਸੰਸਾਰ ਦੇ ਵਿੱਚ ਅਸੀਂ ਕਿਹੜਾ ਕੰਮ ਕਰਨਾ ਅਤੇ ਕਿਹੜਾ ਕੰਮ ਨਹੀਂ ਕਰਨਾ। ਜੇ ਸਾਨੂੰ ਕਿਤੇ ਗੁਰਮਤ ਮਿਲ ਜਾਂਦੀ, ਜੇ ਸਾਨੂੰ ਸੁਮਤ ਮਿਲ ਜਾਂਦੀ, ਫਿਰ ਸਾਨੂੰ ਪਤਾ ਲੱਗਣਾ ਸੀ ਭਲਿਆ ਆਹ ਕੰਮ ਤੇਰੇ ਕਰਨ ਵਾਲਾ। ਹੁਣ ਇੱਕ ਮੈਂ ਬਚਨ ਸਾਂਝਾ ਕਰਦੇ, ਗੁਰਮਤ, ਗੁਰੂ ਦੀ ਮਤ ਕੀ ਕਹਿੰਦੀ, ਸੁਖਮਣੀ ਸਾਹਿਬ ਦਾ ਮੈਂ ਬੋਲ ਚੇਤੇ ਕਰਾ ਦੇ, ਮਹਾਰਾਜ ਜੀ ਕਹਿੰਦੇ ਨੇ ਗੁਰ ਕੀ ਮਤ ਤੂੰ ਲੇ ਇਆਨੇ, ਭਗਤ ਬਿਨਾ ਬੋ ਡੁੱਬੇ ਸਿਆਣੇ। ਗੁਰੂ ਦੀ ਮਤ ਨਾ ਲਏਗਾ ਤੇ ਡੁੱਬੇਗਾ, ਗੁਰੂ ਦੀ ਮਤ ਲਏਗਾ ਤੇ ਤਰ ਜਾਏਗਾ। ਹੁਣ ਗੁਰੂ ਦੀ ਮਤ ਕੀ ਕਹਿੰਦੀ ਹੈ, ਇੱਕ ਇੱਕ ਪੰਕਤੀ ਜਿਹੜੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਸਾਰੀ ਗੁਰਮਤੀ ਹੈ ਨਾ। ਗੁਰਮਤ ਕਹਿੰਦੀ ਭਲਿਆ ਝਾ ਲਾਂਗੇ ਉੱਠ ਨਾਮ ਜਪ, ਨਿਸ ਬਸ

ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰਸਾਈ ਨਾਨਵੇਂ ਸੋਸਰ ਕੱਪ ਉਤਾਰ। ਗੁਰੂ ਦੀ ਮੱਤ ਕੀ ਕਹਿੰਦੀ? ਸਾਚਾ ਸਾਹਿਬ ਸਾਚਨਾ ਹੈ, ਭਾਖਿਆ ਭਾਉ ਅਪਾਰ, ਅੱਖ ਹੈ ਮੰਗਾ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਤੇ ਗੁਰਮਤ ਪਤਾ ਕੀ ਕਹਿੰਦੀ? ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਆਹ ਹੈ ਗੁਰੂ ਦੀ ਮੱਤ। ਬੰਦਿਆ, ਅੰਮ੍ਰਿਤ ਵੇਲਾ ਹੋ ਗਿਆ, ਇਹ ਸੌਣ ਦਾ ਵੇਲਾ ਨਹੀਂ, ਇਹ ਉੱਠ ਕੇ ਇਸ਼ਨਾਨ ਕਰਕੇ ਤੇ ਬੰਦਗੀ ਕਰਨ ਦਾ ਸਮਾਂ, ਇਬਾਦਤ ਕਰਨ ਦਾ ਸਮਾਂ, ਇਹ ਗੁਰਮਤ ਹੈ। ਸੁਮਤ ਤੇ ਗੁਰਮਤ ਤਾਂ ਮਿਲੇਗੀ ਜੇ ਗੁਰੂ ਦੀ ਸ਼ਰਨ ਵਿੱਚ ਆਵਾਂ। ਵੇਖੋ, ਗੁਰਮਤ ਦੀ ਮੰਗ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਕੀਤੀ ਜੀ ਬਾਣੀ ਵਿੱਚ। ਉਹ ਕਹਿੰਦੇ ਨੇ, ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮ ਹੈ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ। ਇਹੋ ਜੀ ਮਤ ਦੇ ਦੇ ਹੇ ਪ੍ਰਮਾਤਮਾ, ਇਹੋ ਜੀ ਮਤ ਮਿਲ ਜੇ ਜਿਹੜੇ ਸਾਧ ਜਨ ਬੰਦਗੀ ਕਰਨ ਵਾਲੇ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਦੀ ਚਰਨਾਂ ਦੀ ਧੂੜ ਮੈਂ ਮਸਤਕ ਨੂੰ ਲਾਵਾਂ, ਉਹਨਾਂ ਤੋਂ ਦੂਰ ਨਾ ਭੱਜਾਂ, ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਕੋਲ ਬੈਠਾ, ਇਹੋ ਜੀ ਸੁਮਤ ਮਿਲ ਜਾ, ਗੁਰਮਤ ਮਿਲ ਜੇ। ਮਹਾਰਾਜ ਜੀ ਨੇ ਪ੍ਰਮਾਤਮਾ ਕੋਲ ਬਹੁਤ ਮੰਗੀ, ਸਮਤ ਮੰਗੀ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸੋਰਠ ਰਾਗ ਵਿੱਚ ਸ਼ਬਦ ਆਉਂਦਾ, ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਸੋ ਸੰਗ ਨਾ ਛੁਟਕਿਓ, ਅਦੁਕ ਅਹੋਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਏ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾਂ, ਵਿਵੇਕ ਬੁੱਧ ਦੇ ਦਿਓ, ਸੁਮਤ ਦੇ ਦਿਓ। ਗੁਰਮਤ ਦੇ ਧਾਰਨੀ ਬਣ ਜੀ ਅਸੀਂ ਗੁਰਮਤ, ਤੇ ਗੁਰਮਤ ਦੇ ਧਾਰਨੀ ਉਹ ਹੀ ਬਣਨਗੇ ਜਿਹੜੇ ਗੁਰੂ ਦੇ ਵਾਲੇ ਬਣਨਗੇ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਨਗੇ। ਇੱਕ ਮੈਂ ਥੋੜੀ ਬੇਨਤੀ ਕਰਾਂ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਨਾ ਤੁਸੀਂ, ਪੰਜ ਸਰੋਵਰ ਨੇ ਉੱਥੇ ਸਤਿਗੁਰਾਂ ਦੀ ਬਖਸ਼ਿਸ਼, ਪੰਜ ਸਰੋਵਰ। ਪਹਿਲਾ ਸਰੋਵਰ ਸੰਤੋਖਸਰ, ਦੂਸਰਾ ਸਰੋਵਰ ਸੁਧਾਸਰ ਅੰਮ੍ਰਿਤਸਰ ਸਰੋਵਰ, ਤੀਸਰਾ ਸਰੋਵਰ ਰਾਮਸਰ ਸਾਹਿਬ, ਜਿਸ ਅਸਥਾਨ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਨ 1601 ਤੋਂ ਲੈ ਕੇ ਸੰਨ 1604 ਤੱਕ 2.5-3.5 ਸਾਲ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕਰਵਾਈ। ਰਾਮਸਰ ਸਰੋਵਰ ਉਹ। ਚੌਥਾ ਸਰੋਵਰ ਆਉਂਦਾ ਹੈ ਕੌਲਸਰ, ਤੇ ਪੰਜਵਾਂ ਸਰੋਵਰ ਦਾ ਨਾਂ ਪਤਾ ਕੀ ਜੀ? ਵਿਵੇਕਸਰ। ਉਹਦਾ ਤੁਹਾਨੂੰ ਇਤਿਹਾਸ ਪੜ੍ਹਨ ਨੂੰ ਮਿਲੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਮਹਾਰਾਜ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤਾ। ਸਿੱਖਾਂ ਜਦ ਕੁਮਤ ਦਾ ਧਾਰਨੀ ਬਣ ਗਿਆ, ਜੇ ਦੁਰਮਤ ਦਾ ਧਾਰਨੀ ਬਣ ਗਿਆ, ਤੇ ਫਿਰ ਜਾ ਗੁਰੂ ਅਸਥਾਨਾਂ ਤੇ ਸਿੰਨ, ਤੈਨੂੰ ਗੁਰਮਤ ਮਿਲੇ, ਤੈਨੂੰ ਬੁੱਧੀ ਮਿਲੇ, ਅਕਲ ਮਿਲੇ, ਜ਼ਿੰਦਗੀ ਦੇ ਲਕਸ਼ ਦਾ ਤੈਨੂੰ ਪਤਾ ਲੱਗ ਜਾਏ, ਆਉਣ ਦਾ ਕਾਰਨ ਕੀ ਹੈ, ਕਿਉਂ ਤੂੰ ਸੰਸਾਰ ਵਿੱਚ ਹੈ। ਜਿਹੜਾ ਵਿਵੇਕਸਰ ਸਰੋਵਰ ਹੈ ਨਾ ਅਸਥਾਨ, ਉਹਦਾ ਇਤਿਹਾਸ ਪੜ੍ਹ ਕੇ ਵੇਖਿਓ, ਸਾਡੇ ਸਿੱਖ ਵਿਦਵਾਨਾਂ ਨੇ ਲਿਖਿਆ ਵੀ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ, ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਹੋਣੇ, ਸਿੱਖ ਸੰਗਤਾਂ ਨੇ ਦਰਸ਼ਨ ਦਦਾਰੇ ਕਰਨੇ, ਤੇ ਜਦੋਂ ਦੁਪਹਿਰ ਢਲਦੀ ਸੀ ਨਾ, ਦੁਪਹਿਰ ਢਲਦੀ ਸੀ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ, ਉਸ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਜੀ ਤੇ ਭਾਈ ਬਿਧੀ ਚੰਦ ਜੀ, ਭਾਈ ਸਾਲੋ ਜੀ ਵਰਗੇ ਗੁਰਮੁਖ ਪਿਆਰੇ, ਕੁਝ ਗੁਰਮੁਖ ਪਿਆਰੇ ਸਿੱਖ ਜਿਹੜੇ ਸਨ, ਉਹ ਟਹਿਲਦੇ ਵਿਵੇਕਸਰ ਅਸਥਾਨ ਤੇ ਜਾਂਦੇ। ਉਧਰ ਵਾਲੇ ਸਰੋਵਰ ਨਹੀਂ ਸੀ ਬਣਿਆ, ਇੱਥੇ ਵੀ ਇੱਕ ਇੰਜ ਕਹਿ ਲਈ ਵੀ ਬੇਰੀਆਂ ਦਾ, ਦਰਖਤਾਂ ਦਾ ਝੁੰਡ ਸੀ, ਤੇ ਦੁਪਹਿਰ ਦੇ ਸਮੇਂ ਮਹਾਰਾਜ ਜੀ ਨੇ ਇਹਨਾਂ ਗੁਰਮੁਖ ਪਿਆਰਿਆਂ ਨੂੰ ਨਾਲ ਲੈ ਕੇ ਇਸ ਅਸਥਾਨ ਤੇ ਬੈਠਣਾ ਤੇ ਗੋਸ਼ਟੀ ਕਰਨੀ, ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਬਾਤਾਂ ਕਰਨੀਆਂ, ਗੁਰਬਾਣੀ ਦੀ ਵਿਚਾਰ ਕਰਨੀ, ਬਾਬਾ ਜੀ ਹੋਣਾ ਨੇ ਆਪਣੇ ਵਿਚਾਰ ਪੇਸ਼ ਕਰਨੇ, ਭਾਈ ਬਿਧੀ ਚੰਦ ਵਰਗਿਆਂ ਨੇ ਆਪਣੇ ਵਿਚਾਰ ਪੇਸ਼ ਕਰਨੇ, ਭਾਈ ਗੁਰਦਾਸ ਸਾਹਿਬ ਵਰਗਿਆਂ ਨੇ ਆਪਣੇ

0: ਪਿਆਰ ਪੇਸ਼ ਕਰਨੇ। ਪਰਤ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੱਤ ਸਾਰ ਬਿਆਨ ਕਰਨ। ਇਸ ਅਸਥਾਨ ਤੇ ਉਸ ਵੇਲੇ ਮਹਾਰਾਜ ਜੀ ਨੇ ਵਰ ਪਤਾ ਕੀ ਦਿੱਤਾ? ਕਹਿਣ ਲੱਗੇ ਬਾਬਾ ਜੀ ਵੇਖੋ, ਤੁਹਾਡੇ ਵਰਗੇ ਗੁਰਮੁਖ ਪਿਆਰੇ ਇੱਥੇ ਬੈਠਦੇ ਨੇ, ਅਸੀਂ ਬੈਠਦੇ ਹਾਂ, ਇੱਥੇ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ, ਸਤਸੰਗ ਹੁੰਦਾ ਹੈ। ਕਹਿਣ ਲੱਗੇ ਗਿਆਨ ਗੋਸ਼ਟੀ ਹੁੰਦੀ, ਪਰਮਾਤਮਾ ਦੇ ਘਰ ਦੀ ਵਿਚਾਰ ਹੁੰਦੀ, ਆਉਣ ਵਾਲਾ ਸਮਾਂ ਆਏਗਾ ਇੱਥੇ ਅਸਥਾਨ ਬਣੇਗਾ, ਸਰੋਵਰ ਬਣੇਗਾ। ਕਹਿਣ ਲੱਗੇ ਜਿਹਦੇ ਕੋਲ ਮਤ ਨਹੀਂ ਹੋਏਗੀ, ਬਾਣੀ ਪੜ੍ਹਨ ਵਾਲੀ ਜਿਹਦੇ ਕੋਲ ਮਤ ਨਹੀਂ ਹੋਏਗੀ, ਗੁਰੂ ਦੇ ਮਾਰਗ ਤੇ ਚੱਲਣ ਵਾਲੀ, ਕਹਿਣ ਲੱਗੇ ਭਾਵਨਾ ਨਾਲ ਇੱਥੇ ਆਏਗਾ, ਮੱਥਾ ਟੇਕੇਗਾ, ਉਹਨੂੰ ਵਿਵੇਕ ਬੁੱਧੀ ਮਿਲੇਗੀ। ਇਹ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਕੀਤੀ। ਵਿਵੇਕ ਸਰ ਅਸਥਾਨ ਅੱਜ ਵੀ ਹੈ। ਪੰਜੋਖੜਾ ਸਾਹਿਬ ਸਤਿਗੁਰਾਂ ਨੇ ਇੱਕ ਐਸੇ ਮਨੁੱਖ ਤੇ ਬਖਸ਼ਿਸ਼ ਕੀਤੀ। ਕਹਿ ਲੱਗੇ ਸਿੱਖਾ ਆਇਆ ਕਿ ਗੁਰੂ ਅਸਥਾਨਾਂ ਤੇ ਭਾਵਨਾ ਦੇ ਨਾਲ ਉਹ ਵੇਖ, ਜਿਸ ਬੰਦੇ ਕੋਲ ਵਿਚਾਰੇ ਕੋਲ ਬੁੱਧੀ ਨਹੀਂ ਸੀ, ਅਕਲ ਨਹੀਂ ਸੀ, ਵਿਚਾਰਾ ਇਹ ਆਣਾ ਸੀ, ਇਹ ਆਣਾ ਤੇ ਅਸ ਨੇ ਬੇਸਮਝ ਸੀ, ਪਤਾ ਹੀ ਨਹੀਂ ਸੀ, ਪਰ ਗੁਰੂ ਸਾਹਿਬਾਨਾਂ ਦੀ ਨਜ਼ਰ ਪੈ ਗਈ, ਇੰਨੀ ਸਮਤ ਮਿਲ ਗਈ, ਇੰਨਾ ਗੁਰਮਤੀਆ ਬਣ ਗਿਆ, ਇੰਨਾ ਬੁੱਧੀਵਾਨ ਬਣ ਗਿਆ, ਜਿਹਨੇ ਕਦੀ ਗੀਤਾ ਦਾ ਨਾਮ ਨਹੀਂ ਸੀ ਸੁਣਿਆ, ਅੱਜ ਦੇ ਸਲੋਕ ਉਚਾਰਨ ਕਰ ਕਰਕੇ ਉਹਦੇ ਅਰਥ ਪਿਆ ਕਰਦਾ। ਇਹ ਸਾਰਾ ਕੁਝ ਜਿਹੜਾ ਭਾਣਾ ਵਾਪਰਦਾ ਹੈ ਨਾ, ਇਹ ਗੁਰਮਤ ਤੋਂ ਵਾਪਰਦਾ ਹੈ, ਗੁਰੂ ਦੀ ਮਤ, ਗੁਰੂ ਦੀ ਬਖਸ਼ਿਸ਼। ਦੋ ਸ਼ਬਦ ਸਾਨੂੰ ਬਾਣੀ ਵਿੱਚ, ਕੁਮਤ ਵੀ ਪੜ੍ਹਨ ਨੂੰ ਮਿਲੇਗਾ, ਸਮਤ ਵੀ ਪੜ੍ਹਨ ਨੂੰ ਮਿਲੇਗਾ, ਗੁਰਮਤ ਵੀ ਮਿਲੇਗੀ, ਤੇ ਦੁਰਮਤ ਦੀ ਵੀ ਅਸੀਂ ਆਪਾਂ ਬਾਣੀ ਵਿੱਚ ਬਹੁਤ ਵਾਰੀ ਬਚਨ ਸਾਂਝੇ ਕਰਦੇ। ਅੱਜ ਮਹਾਰਾਜ ਜੀ ਨੇ ਉਹ ਬਚਨ ਕਹੇ ਨੇ, ਮਨ ਰੇ ਕੌਣ ਕੁਮਤ ਤੈ ਲੀਨੀ, ਉਹ ਮੇਰੇ ਮਨਾ ਕਿਹੜੀ ਮਤ ਧਾਰਨ ਕਰ ਬੈਠਾ, ਕਿਹੜੀ ਤੂੰ ਅਕਲ ਧਾਰਨ ਕਰ ਬੈਠਾ, ਕਿਹੜੇ ਪਾਸੇ ਲੱਗ ਗਿਆ। ਪਰ ਧਾਰਾ ਪਰਾਈ ਇਸਤਰੀ, ਪਰਾਇਆ ਤਨ ਤੱਕਣ ਦੀ, ਤੇਰੇ ਅੰਦਰ ਇੰਜ ਕਹਿ ਲਈਏ ਵੀ ਵਕਾਰ ਪੈਦਾ ਹੋ ਗਿਆ, ਨਿੰਦਿਆ ਰਸ ਰਚਿਓ, ਦੂਸਰਾ ਨਿੰਦਿਆ ਦੇ ਰਸ ਵਿੱਚ ਲੱਗ ਗਿਆ, ਰਾਮ ਭਗਤ ਨੇ ਕਿੰਨੀ ਜਿਹੜਾ ਕੰਮ ਕਰਨਾ ਸੀ ਉਹ ਤੇਰੇ ਕੋਲ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇਹਨਾਂ ਦੇ ਵੀ ਪ੍ਰਮਾਣ, ਇਹ ਤੁਹਾਨੂੰ ਬਾਰ ਬਾਰ ਪੰਕਤੀਆਂ ਨੂੰ ਇਕੱਠੀਆਂ ਮਿਲਣਗੀਆਂ। ਪਰ ਦਾਰਾ, ਪਰ ਤਨ, ਪਰ ਰੂਹ, ਪਰ ਨਿੰਦਿਆ, ਇਹ ਬਾਰ ਬਾਰ ਸਾਨੂੰ ਬਾਣੀ ਵਿੱਚ ਮਿਲਣਗੇ। ਇਹ ਦੋ ਐਸੇ ਵਿਕਾਰ ਨੇ ਜਿਹੜੇ ਬੰਦੇ ਦੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੰਦੇ, ਬੰਦਾ ਆਪਣੇ ਲਕਸ਼ ਤੋਂ ਬਹੁਤ ਦੂਰ ਚਲਾ ਜਾਂਦਾ, ਇਮ ਤੋਂ ਬਹੁਤ ਦੂਰ। ਮਹਾਰਾਜ ਨੇ ਬਾਰ ਬਾਰ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਿਆ, ਨਿੰਦਿਆ ਤੋਂ ਵਰਜਿਆ, ਵਕਾਰਾਂ ਤੋਂ ਵਰਜਿਆ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਦੇਹੀ ਗਾਵਾ ਜੀਓ ਧਰਮੈ ਤੋਂ, ਬਸੇ ਪੰਚ ਕਿਰਸਾਣਾ ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿ ਨਾ ਮਨ। ਬਾਬਾ ਅਬ ਨਾ ਬਸੋ ਇਹ ਗਾਉ, ਘੜੀ ਘੜੀ ਕਾ ਲਿਖ ਮੰਗ ਕੈਚ ਚਿਤ ਨਾ। ਇਹਨਾਂ ਵਿਕਾਰਾਂ ਦੀ, ਇਹਨਾਂ ਇੰਦਰੀਆਂ ਦੀ ਗੱਲ ਕੀਤੀ ਜੇ ਜਿਹੜੇ ਪਾਸੇ ਲੱਗਿਆ, ਤੇ ਜਦੋਂ ਨਿੰਦਿਆ ਦੀ ਗੱਲ ਆ ਗਈ, ਮਹਾਰਾਜ ਕਹਿਣ ਲੱਗੇ ਭਾਈ ਨਿੰਦਿਆ ਕਰਨ ਵਾਲਾ ਬੰਦਾ ਵੀ ਨਰਕਾਂ ਦੀ ਖੱਡ ਵਿੱਚ ਡਿੱਗਿਆ। ਇੱਥੋਂ ਤੱਕ ਹਜ਼ੂਰ ਨੇ ਹਰੇਕ ਦਾ ਇਲਾਜ ਦੱਸਿਆ ਜੀ, ਪੰਜਾਂ ਵਿਕਾਰਾਂ ਦਾ ਇਲਾਜ ਦੱਸ ਦਿੱਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੰਕਾਰ ਨੂੰ ਸਭ ਤੋਂ ਵੱਡਾ ਵਿਕਾਰ ਮੰਨਿਆ ਗਿਆ, ਪਰ ਮਹਾਰਾਜ ਨੇ ਇਹਦਾ ਵੀ ਇਲਾਜ ਦੱਸ ਦਿੱਤਾ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਪਰ ਹੈਰਾਨਗੀ ਦੀ ਗੱਲ, ਜਦੋਂ ਨਿੰਦਿਆ ਕਰਨ ਵਾਲਾ ਬੰਦਾ ਸਾਹਮਣੇ ਆਉਂਦਾ ਨਾ ਮੇਰੇ ਸਤਿਗੁਰਾਂ ਦੇ, ਤੇ ਮਹਾਰਾਜ ਨੇ ਪਤਾ ਕੀ ਕਿਹਾ ਸੀ, ਕਹਿਣ ਲੱਗੇ ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾ, ਨਿੰਦਕ ਬੰਦੇ ਦਾ ਕੋਈ ਦਵਾ ਦਾਰੂ ਹੈ ਨਹੀਂ, ਜਿਹੜਾ ਇਸ ਪਾਸੇ ਵਹਿਣ ਵਿੱਚ ਵਹਿ ਤੁਰਿਆ ਨਾ ਨਿੰਦਿਆ ਦੇ ਰਸ ਵਿੱਚ ਮਸਤ ਹੋ ਗਿਆ, ਉਹ ਬੜਾ ਵੱਡਾ ਪਾਪ ਕਰ ਜਾਂਦਾ, ਬਹੁਤ ਵੱਡਾ ਪਾਪ। ਇਸੇ ਕਰਕੇ ਮਹਾਰਾਜ ਨੇ ਇਸ ਚੀਜ਼ ਤੋਂ ਸਾਨੂੰ ਵਰਜਿਆ। ਮਹਾਰਾਜ ਕਹਿਣ ਲੱਗੇ ਜਿਹੜਾ ਸਮਾਂ ਤੂੰ ਨਿੰਦਿਆ ਤੇ ਲਾ ਰਿਹਾ ਨਾ, ਇਹ ਸਮਾਂ ਬਰਬਾਦ ਹੋ ਰਿਹਾ, ਤੇਰੇ ਅਵਗੁਣਾਂ ਨੂੰ, ਤੇਰੇ ਗੁਣਾਂ ਨੂੰ ਘਟਾ ਰਿਹਾ ਹੈ, ਅਵਗੁਣਾਂ ਨੂੰ ਵਧਾ ਰਿਹਾ, ਕਿਤੇ ਇਹੀ ਸਮਾਂ ਜਿਹੜਾ ਸੀ ਤੂੰ ਪਰਮਾਤਮਾ ਦੇ ਨਾਮ ਵਿੱਚ ਲਾ ਲੈਂਦਾ, ਭਗਤੀ ਵਿੱਚ ਲਾ ਲੈਂਦਾ। ਮੈਂ ਇੱਕ ਉਦਾਹਰਨ ਸਾਂਝੀ ਕਰਦਿਆਂ, ਨਿੰਦਿਆ ਕਰਨ ਵਾਲੇ ਦੀ ਜ਼ਿੰਦਗੀ ਇਸ ਤਰ੍ਹਾਂ ਖੁਰ ਜਾਂਦੀ ਹੈ ਜਿਵੇਂ ਕਿਤੇ ਕੱਲਰ ਦੀ ਖਾਧੀ ਹੋਈ ਕੰਧ ਖੁਰ ਕੇ ਸਵਾਹ ਜਾਂ ਡਿੱਗ ਪੈਂਦੇ। ਨਿੰਦਕ ਐਸੀ ਹੀ ਚਰ ਪਰੀਏ ਜਿਉਂ ਕਾਲੜ ਭੀਤ ਗਰੀਏ, ਜਿਵੇਂ ਕਲਰ ਨੂੰ ਕੰਧ ਲੱਗਿਆ ਹੋਵੇ, ਕੰਧ ਨੂੰ ਕਲਰ ਲੱਗ ਪੈਂਦਾ ਹੋਵੇ, ਹੌਲੀ ਹੌਲੀ ਕਲਰ ਦੇ ਨਾਲ ਉਹ ਕੰਧ ਹੀ ਢਹਿ ਪੈਂਦੀ। ਇਸ ਤਰ੍ਹਾਂ ਨਿੰਦਕ ਬੰਦੇ ਦਾ ਜੀਵਨ ਜਿਹੜਾ ਕੰਧ ਦੀ ਤਰ੍ਹਾਂ ਢਹਿ ਪੈਂਦਾ, ਬਰਬਾਦ ਹੁੰਦਾ, ਖਤਮ ਹੋ ਜਾਂਦਾ। ਨਿੰਦਿਆ ਕਰਨ ਵਾਲਾ ਬਹੁਤ ਵੱਡਾ ਪਾਪ ਕਰ ਜਾਂਦਾ। ਕਿਵੇਂ ਕਰ ਜਾਂਦਾ? ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ, ਇੱਕ ਈਰਖਾ ਵਸ ਹੋਇਆ, ਕਿਉਂਕਿ ਨਿੰਦਿਆ ਜਿਹੜੀ ਨਾ ਈਰਖਾ ਦੇ ਵਿੱਚੋਂ ਪੈਦਾ, ਜਦੋਂ ਕੋਈ ਉਹਦੇ ਬਰਾਬਰ ਆਣ ਕੇ ਖਲੋਂਦਾ ਹੈ ਨਾ, ਉਦੋਂ ਬੰਦੇ ਦੇ ਅੰਦਰੋਂ ਇਹ ਨਿੰਦਿਆ ਜਿਹੜੀ ਇਹ ਜਨਮ ਲੈਂਦੀ ਵੀ ਇਹ ਮੇਰੇ ਤੋਂ ਅੱਗੇ ਨਾ ਲੰਘ ਜਾਏ, ਇਹ ਮੇਰੇ ਤੋਂ ਕਿਤੇ ਵੱਧ ਨਾ ਹੋ ਜਾਏ, ਇਹਦਾ ਮਾਣ ਸਨਮਾਨ ਜ਼ਿਆਦਾ ਨਾ ਹੋ ਜਾਏ। ਇਹਦੇ ਵਿੱਚ ਫਿਰ ਨਿੰਦਿਆ ਇੱਕ ਦੂਜੇ ਦਾ ਵੈਰੀ ਬੰਦਾ ਬਣ ਜਾਂਦਾ। ਜਿਸ ਵੇਲੇ ਇਸ ਖਡੂਰ ਸਾਹਿਬ ਦੀ ਧਰਤੀ ਦੇ ਜਿੰਨੀ ਦੇਰ ਤੱਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨਹੀਂ ਆਏ ਸਨ, ਓਨੀ ਦੇਰ ਤੱਕ ਤਪੇ ਨੂੰ ਕੋਈ ਮੁਸ਼ਕਲ ਨਹੀਂ ਹੈ। ਜਿਸ ਦਿਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਗੁਰੂ ਬਣ ਕੇ ਇਸ ਧਰਤੀ ਤੇ ਬਿਰਾਜਮਾਨ ਹੋ ਗਏ ਨੇ, ਉਸੇ ਦਿਨ ਇਸ ਤਪੇ ਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਨਿੰਦਿਆ ਕਰਨ ਇੰਨੀ ਨਿੰਦਿਆ ਕੀਤੀ, ਇੰਨੀ ਨਿੰਦਿਆ ਕੀਤੀ, ਇੱਕ ਦਿਨ ਪਿੰਡ ਵਾਲੇ ਕੋਲ ਆਏ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਜਿੰਨੀ ਦੇਰ ਤੱਕ ਆ ਗ੍ਰਿਸ਼ਤੀ ਗੁਰੂ ਨੂੰ ਤੁਸੀਂ ਮੱਥਾ ਟੇਕਦੇ ਰਹੋਗੇ, ਜਿੰਨੀ ਦੇਰ ਤੱਕ ਇਹਨੂੰ ਪਿੰਡ ਵਿੱਚੋਂ ਬਾਹਰ ਨਹੀਂ ਕੱਢ ਦਿਓਗੇ, ਉਨੀ ਦੇਰ ਤੱਕ ਤੁਹਾਡਾ ਭਲਾ ਨਹੀਂ ਹੋਏਗਾ, ਨਾ ਮੀਂਹ ਪਏਗਾ, ਨਾ ਫਸਲਾਂ ਹੋਣਗੀਆਂ ਤੇ ਨਾ ਤੁਹਾਡੇ ਕਿਵੇਂ ਰੌਣਕਾਂ ਲੱਗਣਗੀ। ਹੁਣ ਵੇਖੋ ਈਰਖਾ ਦੇ ਵੱਸ ਹੋ ਕੇ ਨਿੰਦਿਆ ਕਰਨ ਵਾਲਾ ਮੇਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਿੰਡ ਦੇ ਵਿੱਚੋਂ ਬਾਹਰ ਕਢਾਉਂਦਾ ਪਿਆ। ਮੈਂ ਇਹ ਇੱਕ ਸਾਖੀ ਨਹੀਂ, ਕੇਵਲ ਟੂਕ ਮਾਤਰ ਵੀ ਨਿੰਦਿਆ ਕਰਨ ਵਾਲਾ ਕਿੱਥੋਂ ਤੱਕ ਗਿਰ ਜਾਂਦਾ, ਕਿੱਥੋਂ ਤੱਕ ਚਲਾ ਜਾਂਦਾ, ਤੇ ਜਿਹਨੇ ਨਿੰਦਿਆ ਕੀਤਾ ਉਹਦਾ ਹਸ਼ਰ ਪਤਾ ਕੀ ਹੋਇਆ ਸੀ। ਉਸੇ ਨਿੰਦਿਆ ਕਰਨ ਵਾਲੇ ਦਾ ਫਿਰ ਥੋੜੇ ਦਿਨਾਂ ਬਾਅਦ ਸਭ ਕੁਝ ਤਬਾਹ ਹੋ ਗਿਆ ਸੀ, ਖਤਮ ਹੋ ਗਿਆ। ਮਹਾਰਾਜ ਨੇ ਇਹਦੇ ਤੋਂ ਸਾਨੂੰ ਬਹੁਤ ਵਰਜਿਆ। ਮਹਾਰਾਜ ਕਹਿੰਦੇ ਨੇ ਪਰ ਦਾਰਾ ਨਿੰਦਿਆ ਰਸ ਰਚੇ, ਉਹ ਬੰਦੇ ਇਹਦੇ ਵਿੱਚ ਹੀ ਰਸ ਵਿੱਚ ਗਲਤਾਨ ਹੋ ਗਿਆ, ਇਹਦੇ ਵਿੱਚ ਹੀ ਸਾਰਾ ਜੀਵਨ ਬਰਬਾਦ ਕਰ ਦਿੱਤਾ। ਅਸਲ ਵਿੱਚ ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਤੂੰ ਨਹੀਂ ਸੀ ਕੀਤਾ। ਪੁੱਛਿਆ ਜੀ ਕਿਹੜਾ ਕਰਨਾ ਸੀ? ਕਹਿਣ ਲੱਗੇ ਰਾਮ ਭਗਤ ਨਹਿ ਕਿੰਨੀ, ਰਾਮ ਦੀ ਭਗਤੀ ਕਰਨੀ ਸੀ, ਪਰਮਾਤਮਾ ਦੀ ਬੰਦਗੀ ਕਰਨੀ ਸੀ। ਰਾਮ ਭਗਤ, ਜਿਹੜਾ ਭਗਤ ਸ਼ਬਦ ਆਇਆ ਨਾ, ਭੱਬਾ ਗੱਗਾ ਤੱਤਾ, ਤੱਤੇ ਨੂੰ ਸਿਹਾਰੀ, ਤਿੰਨ ਤਰ੍ਹਾਂ ਦੇ ਨਾਲ ਭਗਤ ਸ਼ਬਦ ਸਾਨੂੰ ਬਾਣੀ ਵਿੱਚ ਪੜ੍ਹਨ ਸੁਣਨ ਨੂੰ ਮਿਲਦਾ ਹੈ। ਇੱਕ ਸਿਹਾਰੀ ਦੇ ਨਾਲ, ਇੱਕ ਤੱਤੇ ਨੂੰ ਔਂਕੜ ਦੇ ਨਾਲ, ਤੇ ਇੱਕ ਤੱਤੇ ਨੂੰ ਮੁਕਤੇ ਦੇ ਨਾਲ। ਤਿੰਨਾਂ ਦਾ ਉਚਾਰਨ ਇੱਕੋ ਜਿਹਾ ਹੀ ਹੈ, ਪਰ ਅਰਥ ਤਿੰਨਾਂ ਦੇ ਵੱਖਰੇ ਵੱਖਰੇ ਨੇ। ਜੇ ਸਿਹਾਰੀ ਨਾਲ ਭਗਤ ਸ਼ਬਦ ਆਉਂਦਾ ਹੈ ਨਾ, ਉਹਨੂੰ ਉਚਾਰਨ ਅਸੀਂ ਭਗਤੀ ਕਰਨਾ ਹੈ, ਪਰ ਉਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਭਗਤੀ, ਬੰਦਗੀ, ਇਬਾਦਤ। ਇੱਕ ਸ਼ਬਦ ਹੁੰਦਾ ਭੱਬਾ ਗੱਗਾ ਤੱਤਾ, ਤੱਤਾ ਮੁਕਤਾ ਹੈ, ਜਿੱਥੇ ਮੁਕਤੇ ਨਾਲ ਆਉਂਦਾ ਹੈ ਨਾ, ਉੱਥੇ ਬਹੁਤੇ ਭਗਤਾਂ ਦੀ ਗੱਲ ਕੀਤੀ। ਜਿਵੇਂ ਬਾਣੀ ਵਿੱਚ ਆਸਾ ਕੀ ਵਾਰ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ, ਉੱਥੇ ਤੱਤਾ ਮੁਕਤਾ ਹੈ, ਬਹੁਤੇ ਭਗਤਾਂ ਦੀ ਗੱਲ। ਇੱਕ ਭਗਤ ਆਏਗਾ ਭਗਤ ਕਬੀਰ, ਉੱਥੇ ਭੱਬਾ ਗੱਗਾ ਤੱਤੇ ਨੂੰ ਔਂਕੜ ਆਏਗਾ, ਜਿੱਥੇ ਔਂਕੜ ਆਇਆ ਨਾ, ਉੱਥੇ ਇੱਕ ਭਗਤ ਦੀ ਗੱਲ ਕੀਤੀ, ਇੱਕ ਭਗਤ ਨੂੰ ਸੰਬੋਧਨ ਕਰੇ, ਇੱਥੇ ਤੱਤੇ ਨੂੰ ਸਿਆਰੀ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤਿਆ, ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੇ ਨਹੇ ਮਨ, ਉੱਥੇ ਵੀ ਤੱਤੇ ਨੂੰ ਸਿਹਾਰੀ। ਮਹਾਰਾਜ ਕਹਿਣ ਲੱਗੇ ਰਾਮ ਭਗਤ ਨਹਿ ਕਿੰਨੀ, ਬੰਦਿਆ ਜਿਸ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਆਇਆ ਸੀ ਨਾ, ਉਹ ਤੂੰ ਨਹੀਂ ਕਰ ਸਕਿਆ, ਉਹਦੇ ਤੋਂ ਵਾਂਝਾ ਰਹਿ ਗਿਆ, ਤੇ ਜੇ ਭਗਤੀ ਤੋਂ ਸੱਖਣਾ ਰਹਿ ਗਿਆ ਨਾ, ਸੱਚ ਜਾਣੇ ਜੇ ਜੀਵਨ ਖਤਮ, ਮਨੁੱਖਾ ਜਨਮ ਦਾ ਕੋਈ ਲਾਭ ਨਾ ਹੋਇਆ। ਸਾਡੇ ਸਿੱਖ ਵਿਦਵਾਨ ਹੋਏ ਨੇ ਜਿਨ੍ਹਾਂ ਦਾ ਇਤਿਹਾਸ ਵਿੱਚ ਵੀ ਨਾਂ, ਤੇ ਉਹ ਕਥਾਵਾਚਕ ਬੜੇ ਸਿਆਣੇ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਸਾਹਿਬ, ਨਵੇਂ ਮਹੱਲੇ ਦੇ ਸਲੋਕਾਂ ਦੀ ਉਹਨਾਂ ਨੇ ਬੜੀ ਸੋਹਣੀ ਪੁਸਤਕ ਲਿਖੀ, ਉਹਦੇ ਵਿੱਚ ਇਹਦੇ ਸਲੋਕ ਦੇ ਅਰਥ ਕੀਤੇ ਨੇ। ਏਕ ਭਗਤ, ਕਿਉਂਕਿ ਅਸੀਂ ਭਗਤੀ ਕਰਨ ਵਾਸਤੇ ਆਏ ਹਾਂ, ਬੰਦਗੀ ਕਰਨ ਵਾਸਤੇ ਆਏ, ਜੇ ਨਹੀਂ ਕੀਤੀ ਤੇ ਸਾਡਾ ਜੀਵਨ ਇੱਕ ਪਸ਼ੂਆਂ ਨਵਲੇ ਨਿਖੇਧ ਹੈ। ਉਹ ਕਹਿੰਦੇ ਨੇ ਵੀ ਜਿਸ ਵੇਲੇ ਮਨੁੱਖ ਸੰਸਾਰ ਦੇ ਵਿੱਚ ਆਇਆ, ਇਹ ਕਹਿੰਦਾ ਵੀ ਮੇਰੇ ਕੋਲ ਬਲ ਬੜਾ ਹੈ, ਇਹ ਕਹਿੰਦਾ ਮੇਰੇ ਕੋਲ ਜੋਬਨ ਬਹੁਤ ਹੈ, ਸੁੰਦਰਤਾ ਬਹੁਤ ਹੈ। ਉਹ ਕਹਿਣ ਲੱਗੇ ਨਹੀਂ ਬੰਦੇ, ਵੇਖ ਜੇ ਤੂੰ ਮਹਾਨ ਹੈ ਨਾ, ਤੇ ਕੱਲਾ ਇਹ ਨੀ ਵੀ 84 ਦਾ ਸਰਦਾਰ ਬਣ ਗਿਆ, ਤੂੰ ਬਹੁਤ ਵੱਡਾ ਬਣ ਗਿਆ, ਮਹਾਨ ਬਣ ਗਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, 84 ਦਾ ਸਰਦਾਰ ਸਾਰਿਆਂ ਨਾਲ ਸਰਮੌਰ ਹੈ, ਪਰ ਕਰਮ ਕਰਕੇ ਪਿੱਛੇ ਰਹਿ ਗਿਆ, ਜੇ ਇਹਨੇ ਚੰਗਾ ਕਰਮ ਨਹੀਂ ਕੀਤਾ। ਉਹ ਕਹਿੰਦੇ ਨੇ ਵੀ ਜੇ ਤੂੰ ਜ਼ੋਰ ਕਰਕੇ ਕਹਿੰਦੇ ਨਾ ਵੀ ਬਲ ਕਰਕੇ ਮੇਰੇ ਕੋਲ ਬਲ ਬੜਾ, ਕਹਿਣ ਲੱਗੇ ਬੰਦੇ ਜੇ ਤੇਰਾ ਸ਼ੇਰ ਨਾਲ ਮੁਕਾਬਲਾ ਹੋ ਜਾਏ ਖਾਲੀ ਹੱਥ, ਤੇ ਕੀ ਤੂੰ ਉਹਦਾ ਮੁਕਾਬਲਾ ਕਰ ਸਕਦਾ? ਹਾਥੀ ਨਾਲ ਤੇਰੀ ਟੱਕਰ ਹੋ ਜਾਏ ਤੇ ਤੂੰ ਖਾਲੀ ਹੱਥ ਉਹਦੇ ਨਾਲ ਲੜ ਸਕਦਾ? ਹਾਂ ਠੀਕ ਹੈ, ਅੱਜ ਬੰਦੇ ਕੋਲ ਇੰਜ ਕਹਿ ਲਈਏ ਵੀ ਬੰਦੂਕ ਹੈ, ਰਿਵਾਲਵਰ ਹੈ, ਹਥਿਆਰ ਉਹਨਾਂ ਦੇ ਨਾਲ ਤੇ ਬੰਦਾ ਲੜ ਸਕ, ਪਰ ਬੁੱਧੀ ਲੜ ਰਹੀ ਬਲ ਕਰਕੇ ਨੇ। ਬਲ ਕਰਕੇ ਵੀ ਅਸੀਂ ਜਾਨਵਰਾਂ ਨਾਲੋਂ ਅੱਗੇ ਨੇ। ਜੇ ਸੁੰਦਰਤਾ ਵਿੱਚ ਵੇਖੀਏ ਨਾ ਤੇ ਸੁੰਦਰਤਾ ਨਾਲੋਂ ਵੀ ਅਸੀਂ ਇਹਨਾਂ ਪਸ਼ੂ ਪੰਛੀਆਂ ਨਾਲੋਂ ਪਿੱਛੇ ਰਹਿ ਗਏ। ਜਿਹੋ ਜਿਹੀ ਮੋਰ ਦੀ ਸੁੰਦਰਤਾ ਬਿਆਨ ਕੀਤੀ ਮਨੁੱਖ ਕੋਲ ਨਹੀਂ, ਇੱਕ ਛੋਟਾ ਜਿਹਾ ਜੀਵ ਹੋ ਸਕਦਾ। ਚਲੋ ਪਿੰਡਾਂ ਵਿੱਚ ਆਪਾਂ ਵੇਖਦੇ ਹਾਂ ਖਰਗੋਸ਼, ਉਹਦੀ ਇੰਨੀ ਸਕਿਨ, ਇੰਨੀ ਉਹਦੀ ਖੂਬਸੂਰਤੀ ਮਹਾਰਾਜ ਨੇ ਬਣਾਈ, ਉਹਦੇ ਸਾਹਮਣੇ ਬੰਦਾ ਵੀ ਫਿੱਕਾ ਪੈ ਗਿਆ। ਕਹਿਣ ਲੱਗੇ ਵੇਖੋ ਇਹ ਜਾਨਵਰ ਪਸ਼ੂ ਪੰਛੀ ਬਣਾਏ ਨੇ ਬੰਦਿਆ, ਸੰਸਾਰ ਵਿੱਚ ਵੇਖੀ ਇਹਨਾਂ ਵਿਚਾਰਿਆਂ ਨੂੰ ਕਦੀ ਕਦੀ ਇਸ਼ਨਾਨ ਕਰਨ ਦਾ ਮੌਕਾ ਮਿਲਦਾ, ਜਦੋਂ ਕਿਤੇ ਮੀਂਹ ਪੈਂਦਾ ਚਾਰ ਛਿੱਟਾਂ ਪੈਂਦੀਆਂ ਨੇ, ਵਿਚਾਰੇ ਨਹਾ ਲੈਂਦੇ ਨੇ, ਪਰ ਕਹਿਣ ਲੱਗੇ ਤਾਂ ਵੀ ਇਹਨਾਂ ਕੋਲੋਂ ਮੁਸ਼ਕ ਨਹੀਂ ਆਉਂਦਾ। ਤੂੰ ਦਿਨ ਦੇ ਵਿੱਚ ਇੱਕ ਵਾਰੀ ਨਾ ਨਹਾਵੇਂ, ਦੋ ਤਿੰਨਾਂ ਦਿਨਾਂ ਬਾਅਦ ਤੇਰੇ ਕੋਲ ਬਹਿਣ ਨੂੰ ਜੀ ਨਹੀਂ ਕਰੇਗਾ, ਇੰਨੀ ਤੇਰੇ ਕੋਲੋਂ ਸਮੈਲ, ਇੰਨੀ ਤੇਰੇ ਕੋਲੋਂ ਬਦਬੂ ਆਉਣ ਲੱਗ ਪਈ। ਭਾਵ ਤੂੰ ਸੁੰਦਰਤਾ ਕਰਕੇ ਅੱਗੇ ਨਹੀਂ, ਜ਼ੋਰ ਕਰਕੇ ਅੱਗੇ ਨਹੀਂ, ਤੇ ਫਿਰ ਤੂੰ ਤੈਨੂੰ ਮਹਾਨ ਕਿਵੇਂ ਆਖਿਆ? ਕਿਉਂ ਆਖਿਆ? ਭਗਤ ਤੁਲਸੀ ਜੀ ਹੋਏ ਨੇ, ਉਹਨਾਂ ਨੇ ਬੜਾ ਸੋਹਣਾ ਬਚਨ ਕਿਹਾ ਹੈ। ਉਹ ਕਹਿਣ ਲੱਗੇ ਭਾਈ ਸਾਰਿਆਂ ਨਾਲੋਂ ਅਸੀਂ ਮਹਾਨ, ਸਾਰਿਆਂ ਨਾਲੋਂ ਅਸੀਂ ਮਹਾਨ, ਵੱਡੇ ਭਾਗ ਮਾਨੁੱਖ ਤਨ ਪਾਇਆ, ਵੱਡੇ ਭਾਗ ਮਾਨੁੱਖ ਤਨ ਪਾਇਆ, ਇਹ ਤੁਲਸੀ ਜੀ ਕਹਿ ਰਹੇ ਸਨ। ਕਹਿਣ ਲੱਗੇ ਇਹਦੀਆਂ ਗੱਲਾਂ ਸੁਣ ਕੇ ਸ਼ੇਰ ਆ ਗਿਆ, ਬਾਂਦਰ ਆ ਗਿਆ, ਹਾਥੀ ਆ ਗਏ, ਜਾਨਵਰ ਆ ਗਏ। ਕਹਿਣ ਲੱਗੇ ਤੁਲਸੀ ਸਾਹਿਬ ਤੁਸੀਂ ਕਹਿੰਦੇ ਦੇ ਵੱਡੇ ਭਾਗ ਮਨੁੱਖ ਤਨ ਪਾਇਆ ਕਿ ਸਾਡੇ ਭਾਗ ਚੰਗੇ ਨੀ, ਅਸੀਂ ਮਾੜੇ ਹਾਂ, ਕਿਹੜਾ ਕੰਮ ਜਿਹੜਾ ਅਸੀਂ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ? ਉਸ ਵੇਲੇ ਤੁਲਸੀ ਸਾਹਿਬ ਨੇ ਕਹਿ ਦਿੱਤਾ ਠੀਕ ਹੈ। ਕਹਿਣ ਲੱਗੇ ਵੀ ਤੁਸੀਂ ਸਭ ਕੁਝ ਕਰ ਸਕਦੇ ਹੋ, ਪਰ ਇੱਕ ਕੰਮ ਤੁਸੀਂ ਨਹੀਂ ਕਰ ਸਕਦੇ ਜਿਹੜਾ ਕੇਵਲ ਮਨੁੱਖ ਕਰ ਸਕਦਾ ਹੈ, ਉਹਦੇ ਕਰਕੇ ਅਸੀਂ ਮਹਾਨ। ਕਹਿਣ ਲੱਗੇ ਸੁੰਦਰਤਾ ਕਰਕੇ ਅਸੀਂ ਤੁਹਾਡੇ ਤੋਂ ਅੱਗੇ ਹਾਂ? ਪਸ਼ੂ ਕਹਿਣ ਲੱਗੇ ਜ਼ੋਰ ਕਰਕੇ ਅਸੀਂ ਅੱਗੇ ਹਾਂ, ਕਿਹੜੇ ਕੰਮ ਵਿੱਚ ਤੁਸੀਂ ਸਾਡੇ ਤੋਂ ਅੱਗੇ ਹੋ? ਤੇ ਤੁਲਸੀ ਨੇ ਇਹ ਬਚਨ ਕਿਹਾ ਸੀ। ਕਹਿਣ ਲੱਗੇ ਠੀਕ ਹੈ, ਜ਼ੋਰ ਕਰਕੇ ਤੁਹਾਡੇ ਨਾਲ ਮੁਕਾਬਲਾ ਨਹੀਂ, ਸੁੰਦਰਤਾ ਕਰਕੇ ਤੁਹਾਡੇ ਨਾਲ ਮੁਕਾਬਲਾ ਨਹੀਂ, ਪਰ ਇੱਕ ਕੰਮ ਤੁਸੀਂ ਕਰ ਸਕਦੇ ਹੋ। ਪੁੱਛਿਆ ਕਿਹੜਾ? ਕਹਿਣ ਲੱਗੇ ਪਰਮਾਤਮਾ ਦੀ ਬੰਦਗੀ। ਜਿਸ ਵੇਲੇ ਪਰਮਾਤਮਾ ਦੀ ਭਗਤੀ ਦੀ ਗੱਲ ਕੀਤੀ ਹੈ ਨਾ, ਉਸ ਵੇਲੇ ਉਹਨਾਂ ਨੇ ਆਪਣੀਆਂ ਧੌਣਾਂ ਨੀਵੀਆਂ ਕਰ ਲਈਆਂ, ਸਾਰੇ ਆਪਣੇ ਜੰਗਲ ਵੱਲ ਤੁਰ ਪਏ। ਕਹਿਣ ਲੱਗੇ ਵੀ ਵਾਕਿਆ ਇਹ ਮਨੁੱਖ ਦੇ ਹਿੱਸੇ ਵਿੱਚ ਆਇਆ, ਜੇ ਪਰਮਾਤਮਾ ਦੀ ਭਗਤੀ ਕਰਨੀ, ਬੰਦਗੀ ਕਰਨੀ ਕੇਵਲ ਮਨੁੱਖ ਜਾਮੇ ਵਿੱਚ ਕਰ ਸਕਦਾ, ਕਿਸੇ ਪਸ਼ੂ ਜੁਨੀ ਵਿੱਚ ਨਹੀਂ। ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਨ ਕਹੇ ਨੇ, ਜੇ ਤੇ ਭਗਤੀ ਕੀਤੀ ਆ, ਇਬਾਦਤ ਕੀਤੀ ਆ, ਤੇ ਬੰਦਿਆ ਤੂੰ ਪਸ਼ੂਆਂ ਨਾਲੋਂ ਅੱਗੇ ਆ, ਤੇ ਜੇ ਤੂੰ ਭਗਤੀ ਨਹੀਂ ਕੀਤੀ ਸੱਚ ਜਾਣੀ, ਫਿਰ ਪਸ਼ੂ ਤੇਰੇ ਨਾਲ ਅੱਗੇ ਨੰਗੇ। ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜੇ ਭਗਤੀ ਨਹੀਂ, ਇਬਾਦਤ ਨਹੀਂ, ਤੇ ਤੇਰੇ ਨਾਲੋਂ ਸੂਰ ਚੰਗੇ। ਪੁੱਛਿਆ ਜੀ ਉਹ ਕਿਵੇਂ ਚੰਗਾ? ਤੇ ਇਹਦਾ ਜਵਾਬ ਦਿੱਤਾ ਜੀ ਭਗਤ ਕਬੀਰ ਸਾਹਿਬ ਨੇ। ਉਹ ਕਹਿੰਦੇ ਨੇ ਕਬੀਰ ਸਾਕਤ ਸੇ ਸੂਕਰ ਭਲਾ, ਰਾਕੇ ਹਾਸ਼ਾ ਗਾਓ, ਉਹ ਸਾਕਤ ਬਪੜਾ ਮਰ ਗਿਆ ਕੋਈ ਨਾ ਲਹਿ ਨਾ। ਤੇਰੇ ਨਾਲ ਤੇ ਕਸੂਰ ਚੰਗਾ ਸੀ, ਸੂਰ ਮਰ ਜਾਏ ਤੇ ਪਿੰਡ ਵਾਲੇ ਅਫਸੋਸ ਕਰਦੇ ਨੇ, ਸਾਕਤ ਬੰਦਾ ਮਰ ਜਾਏ ਤੇ ਕਹਿੰਦੇ ਨੇ ਚੰਗਾ ਹੋਇਆ ਨੇ ਤੇ ਗਾਂਧੀ ਪਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅੱਜ ਉਹ ਬਚਨ ਕਹਿਣ ਲੱਗੇ ਬੰਦਿਆ, ਰਾਮ ਭਗਤ ਨਹਿ ਕੀਨੀ, ਕਿਹੜੇ ਪਾਸੇ ਲੱਗ ਗਿਆ? ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਇਹਨਾਂ ਵੱਲੋਂ ਹਟ, ਪਰਮਾਤਮਾ ਦੀ ਭਗਤੀ ਵਾਲੇ ਪਾਸੇ ਤੁਰ ਰਹਾਓ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਤਾਇਆ। ਕੁਮਤ ਦੇ ਕਰਕੇ ਨਾ, ਦੁਰਮਤ ਦੇ ਕਰਕੇ ਅਸੀਂ ਕਿਹੜੇ ਪਾਸੇ ਲੱਗ ਗਏ? ਮੁਕਤ ਪੰਥ ਜਾਣਿਓ ਤੈ ਨਾਹਨ, ਜਿਸ ਰਸਤੇ ਤੇ ਤੁਰ ਕੇ ਸਾਨੂੰ ਮੁਕਤੀ ਮਿਲਣੀ ਸੀ, ਅਸੀਂ ਬੰਧਨਾਂ ਤੋਂ ਖਲਾਸੀ ਲੈਣੀ ਸੀ, ਅਸੀਂ ਵਿਕਾਰਾਂ ਤੋਂ ਮੁਕਤ ਹੋਣਾ ਸੀ। ਕਹਿਣ ਲੱਗੇ ਉਹ ਸੀ ਬਾਣੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ। ਮੁਕਤ ਪੰਥ ਜਾਣਿਓ ਤੇ ਨਾਹਨ, ਕੀ ਕੀਤਾ? ਧਨ ਜੋਰਨ ਕਹੋ ਤਾਇਆ। ਸਾਰੀ ਉਮਰ ਇੱਕੋ ਹੀ ਮਕਸਦ ਕਰ ਲਿਆ ਵੀ ਮੈਂ ਧਨ ਇਕੱਠਾ ਕਰਨਾ, ਮਾਇਆ ਇਕੱਠੀ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਨੇ, ਭਾਈ ਮਾਇਆ ਇਕੱਠੀ ਕਰਨੀ ਮਾੜੀ ਨਹੀਂ, ਇਹ ਵੀ ਕਰਨੀ। ਹੁਣ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਬਿਲਡਿੰਗਾਂ ਬਣ ਰਹੀਆਂ ਨੇ, ਹਰ ਐਤਵਾਰ ਵਾਲੇ ਦਿਨ ਅਨਾਊਂਸਮੈਂਟ ਕੀਤੀ ਜਾਂਦੀ ਵੀ ਆਪ ਸਿੱਖ ਸੰਗਤਾਂ ਦਸਵੰਧ ਕੱਢੋ, ਗੁਰੂ ਘਰ ਦੇ ਵਿੱਚ ਸੇਵਾ ਕਰੋ। ਸੇਵਾ ਉਹ ਕਰੇਗਾ ਜਿਹਦੇ ਕੋਲ ਆਪ ਚਾਰ ਟਕੇ ਹੋਣਗੇ, ਤੇ ਜਿਹੜਾ ਵਿਚਾਰਾ ਆਪ ਹੀ ਤੁਰਿਆ ਫਿਰਦਾ ਉਹਨੇ ਕੀ ਦਸਵੰਧ ਕਰਨਾ, ਕੀ ਸੇਵਾ ਕਰਨੀ? ਮਹਾਰਾਜ ਕਹਿਣ ਲੱਗੇ ਧਨ ਦੌਲਤ ਕਮਾ, ਪਰ ਇੱਕ ਗੱਲ ਦਾ ਚੇਤਾ ਰੱਖੀ, ਨਾਲ ਦੇ ਨਾਲ ਨਾਮ ਦੀ ਦੌਲਤ ਵੀ ਕਮਾਇਆ ਗਾ ਜਿਹਨੇ ਅਖੀਰ ਤੱਕ ਤੇਰੇ ਨਾਲ ਨਿਭਣਾ। ਜਦੋਂ ਦੁਨੀਆਂ ਦੇ ਧਨ ਦੀ ਗੱਲ ਆਈ ਨਾ, ਉਸ ਵੇਲੇ ਵੀ ਬਾਣੀ ਨੇ ਸੁਚੇਤ ਕੀਤਾ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੈ ਲਾਖ ਕਰੋਰ ਚਲਤੀ ਬਾਰ ਨਾ ਕਸ਼ ਮਲਿਓ ਲਈ ਲੰਗੋਟੀ। ਇਹ ਦੁਨੀਆਂ ਦੇ ਧਨ ਦੀ ਕੱਲੀ ਗੱਲ ਕੀਤੀ, ਗੁਜ਼ਾਰਾ ਨਹੀਂ, ਪਰ ਮਹਾਰਾਜ ਕਹਿਣ ਲੱਗੇ ਵੀ ਇਹਨੂੰ ਵੀ ਇਕੱਠਾ ਕਰ, ਪਰ ਜਿਸ ਧਨ ਨੇ ਨਾਲ ਜਾਣਾ ਹੈ ਨਾ, ਉਸ ਧਨ ਨੂੰ ਕਦੇ ਤੂੰ ਪਿੱਛੇ ਨਾ ਛੱਡੀ। ਉਹ ਹੈ ਨਾਮ ਦਾ ਧਨ। ਉਹ ਕਿਵੇਂ ਇਕੱਠਾ ਹੋਣਾ? ਜਿਵੇਂ ਤੁਸੀਂ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਆਣ ਕੇ ਬੈਠਦੇ ਹੋ, ਬਾਣੀ ਪੜ੍ਹਦੇ ਹੋ, ਸੁਣਦੇ ਹੋ, ਇਹ ਨਾਮ ਦੇ ਧਨ ਦੀ ਇਕੱਠਾ ਕਰਨ ਦੀ ਮਹਾਰਾਜ ਜੀ ਨੇ ਸਾਨੂੰ ਯੁਕਤੀ ਦੱਸੀ। ਮੁਕਤ ਪੰਥ ਜਾਣਿਆ ਤੇ ਨਾਹਨ ਧਨ ਜੋੜਨ ਕੋ ਧਾਇਆ, ਅੰਤ ਸੰਗ ਕਾਹੂ ਨੇ ਦੀਨਾ ਬਿਰਥਾ ਆਪ ਵਧਾਇਆ। ਮਹਾਰਾਜ ਕਹਿਣ ਲੱਗੇ ਅਖੀਰ ਵੇਲੇ ਸੰਸਾਰ ਦੇ ਪਦਾਰਥਾਂ ਨੇ ਕੰਮ ਨਹੀਂ ਆਉਣਾ, ਨਾ ਹਰ ਭਜਿਓ ਨਾ ਗੁਰਜਨ ਸੇਵ। ਸਾਰੀ ਜ਼ਿੰਦਗੀ ਨਾ ਹਰੀ ਨੂੰ ਜਪਿਆ, ਨਾ ਗੁਰੂ ਦੇ ਸ਼ਰਨ ਵਿੱਚ ਆਏ, ਨਾ ਉਪਜਿਓ ਕਛ ਗਿਆਨਾ, ਨਾ ਗੁਰੂ ਕੋਲ ਗਿਆਨ ਮਿਲਿਆ, ਸੋਝੀ ਮਿਲੀ, ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ। ਮਹਾਰਾਜ ਕਹਿਣ ਲੱਗੇ ਭਾਈ ਹਿਰਦੇ ਵਿੱਚ ਪਰਮਾਤਮਾ ਸੀ, ਤੂੰ ਬਾਹਰ ਲੱਭਦਾ ਪਿਆ। ਖਾਲਕ ਖਲਕ ਖਲਕ ਮੈਂ ਖਾਲਕ ਖਲਕ ਵਸੈ ਰੱਬ ਮਾਏ। ਹਿਰਦੇ ਵਿੱਚ ਪਰਮਾਤਮਾ ਸੀ, ਬਹੁਤ ਜਨਮ ਪਰਮਤ ਤੇ ਹਾਰਿਓ। ਮਹਾਰਾਜ ਕਹਿਣ ਲੱਗੇ ਇੱਕ ਨਹੀਂ ਦੋ ਨਹੀਂ, ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਵਿੱਚ ਤੂੰ ਧਾਰਨ ਕੀਤੇ ਨੇ, ਅਸਥਿਰ ਮਤ ਨਹੀਂ ਪਾਈ, ਗੁਰੂ ਦੀ ਮਤ ਨਾ ਮਿਲਣ ਕਰਕੇ ਕਹਿਣ ਲੱਗੇ ਇਸੇ ਤਰ੍ਹਾਂ ਹੀ ਘੁੰਮਦਾ ਰਿਹਾ। ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ। ਜੇ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ, ਮਨੁੱਖਾ ਦੇਹੀ ਦਿੱਤੀ ਹੈ, ਉਹ ਭਲਿਆ ਸਿਮਰਨ ਕਰ, ਬੰਦਗੀ ਕਰ, ਇਬਾਦਤ ਕਰ, ਤਾਂ ਕਿ ਤੇਰਾ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਜਿੱਥੇ ਸਾਰਾ ਦਿਨ ਸੰਸਾਰ ਦੀ ਕਿਰਤ ਕਰਦੇ ਹੋ, ਉੱਥੇ ਥੋੜਾ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਮਤ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ ਹੋ, ਸਿਮਰਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ, ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਾਹਿਬ ਨੂੰ ਕਰਕੇ, ਜਿਵੇਂ ਪਰ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਾਹਿਬ ਨੂੰ ਕਰਵਾਈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਪਾਉਣਗੇ ਭਾਈ ਸਾਹਿਬ ਪਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ। ਦੋ ਤਿੰਨ ਮਿੰਟ ਦਾ ਸਮਾਂ ਸੂਚਨਾਵਾਂ 'ਤੇ ਲੱਗਣਾ ਹੈਗਾ, ਅੱਗੇ ਮੈਂ ਚਾਹੁੰਦਾ। ਪਹਿਲਾਂ ਤਾਂ ਹੈ ਜੀ ਕਿ ਆਪ ਜੀ ਨੂੰ ਬੇਨਤੀ ਹੈ ਦਸਵੰਧ ਕੱਢਣ ਲਈ, ਤਾਂ ਕਿ ਆਪਾਂ ਬਿਲਡਿੰਗਾਂ ਸ਼ੁਰੂ ਕੀਤੀਆਂ ਉਹ ਜਲਦੀ ਬਣ ਜਾਣ, ਅਤੇ ਸਰਬਾਦੇ ਭਲੇ ਨੇ ਜੋ ਆਪਾਂ ਆਰੰਭ ਕੀਤੇ ਸਨ ਪਾਠ, ਉਹ ਹਾਲੇ ਵੀ ਮੈਂ ਨਾਂ ਲੈ ਰਿਹਾ, ਅਤੇ ਤੁਸੀਂ ਮੈਨੂੰ ਭੇਜ ਦਿਓ ਇਨਫੋਰਮੇਸ਼ਨ ਆਪਣੀ, ਟੈਕਸਟ ਕਰ ਦਿਓ 408-712-4145 'ਤੇ। 21 ਜੂਨ ਨੂੰ ਆਪਾਂ ਨੇ ਐਤਵਾਰ ਨੂੰ ਸਵੇਰੇ 10 ਵਜੇ ਇੱਥੇ ਮੇਨ ਹਾਲ ਦੇ ਵਿੱਚ ਭੋਗ ਪਾਉਣੇ ਨੇ ਉਹਨਾਂ ਦੇ, ਸੋ ਤਾਂ ਕਿ ਤੁਹਾਡਾ ਨਾਮ ਵੀ ਉਸ ਵਿੱਚ ਆ ਜਾਏ। ਤਾਂ 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਆ ਰਹੇ ਨੇ ਜੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਅਤੇ 30 ਮਈ ਨੂੰ ਆਉਂਦੇ ਸ਼ਨਿਚਰਵਾਰ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਸਪੈਸ਼ਲ ਕੀਰਤਨ ਦਰਬਾਰ ਹੋਣ ਜਾ ਰਿਹਾ ਮਿੱਠੀ ਯਾਦ ਵਿੱਚ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੀ, ਜੋ ਸਾਡੇ ਪਾਸ ਇੱਥੇ ਸਮਾਂ ਕਾਫੀ ਸਾਲ ਕੀਰਤਨ ਕਰਦੇ ਰਹੇ ਦਰਬਾਰ ਸਾਹਿਬ ਵਾਲੇ। ਸੰਗਤਾਂ ਨੂੰ ਬੇਨਤੀ ਹੈ ਉਸ ਦਿਨ ਹਾਜ਼ਰੀਆਂ ਭਰਨ ਲਈ ਪਰਿਵਾਰਾਂ ਸਮੇਤ। 1 ਜੂਨ ਤੋਂ ਲੈ ਕੇ 7 ਜੂਨ ਤੱਕ ਆਪਾਂ ਨੇ ਜੋ 1984 ਦੇ ਮਹਾਨ ਸਾਰੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੈਗਾ, ਰੋਜ਼ ਹੀ ਹੋਇਆ ਕਰਨਾ ਜੀ, ਕੀਰਤਨ ਜਥੇ ਵੀ ਨੋਟ ਕਰ ਲਓ ਜੀ, 1 ਜੂਨ ਤੋਂ ਲੈ ਕੇ 7 ਜੂਨ ਤੱਕ। 2 ਜੂਨ ਨੂੰ ਵੋਟਾਂ ਪਾਉਣ ਦਾ ਆਖਰੀ ਦਿਨ ਹੈ, ਜੋ ਸਿਟੀਜ਼ਨ ਆਪਾਂ ਜਿਹਨਾਂ ਨੂੰ ਆਪਾਂ ਨੂੰ ਘਰ ਭੇਜੇ ਉਹਨਾਂ ਨੇ ਬੈਲਟ ਭੇਜਿਆ, ਬਿਮਾਰ ਕਰਕੇ ਦੋ ਤੋਂ ਪਹਿਲਾਂ ਪੁੱਜਦਾ ਕਰ ਦਿਓ, ਨਹੀਂ ਤਾਂ ਫਿਰ ਇੱਥੇ ਵੀ ਦੇ ਸਕਦੇ ਹੋ। ਗੁਰੂ ਘਰ ਦੇ ਵਿੱਚ ਵੀ ਬਣ ਗਿਆ ਆਪਣਾ ਵੋਟਿੰਗ ਸੈਂਟਰ, ਉਹ ਲਾਇਬ੍ਰੇਰੀ 'ਚ ਹੈਗਾ, ਉਸ ਦਿਨ ਲਾਇਬ੍ਰੇਰੀ ਵਿੱਚ ਵੀ ਦੇ ਸਕੋਗੇ ਆਪ ਜੀ 2 ਜੂਨ ਨੂੰ। ਦੋ ਤੋਂ ਪਹਿਲਾਂ ਵੀ ਪਹਿਲੀ ਨਹੀਂ ਦੇ ਸਕਦੇ, ਉੱਥੇ ਹੋਣਾ ਉਹਨਾਂ ਨੇ। ਅਤੇ ਬਾਕੀ ਸੂਚਨਾਵਾਂ ਮੈਂ ਕਾਫੀ ਛੱਡ ਜਾਣੀਆਂ ਜੀ। ਹੁਣ 6 ਜੂਨ ਦੀ ਗੱਲ ਕਰ ਲਵਾਂ, 6 ਜੂਨ ਨੂੰ ਹੈਗੀ ਆ ਜੀ ਰੈਲੀ ਹੋ ਰਹੀ ਸਾਨ ਫਰਾਂਸਿਸਕੋ ਵਿਖੇ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ। ਨਗਰ ਕੀਰਤਨ ਵੀ ਹਰ ਸਾਲ ਦੀ ਤਰ੍ਹਾਂ ਹੋਣਾ ਉੱਥੇ, ਅਤੇ ਸਮਾਂ ਉਹਦਾ 10 ਵਜੇ ਸ਼ੁਰੂ ਹੋਣ ਦਾ। ਐਡਰੈਸ ਹੈਗਾ ਜੀ 88 Second Street ਸਾਨ ਫਰਾਂਸਿਸਕੋ। 15 ਜੂਨ ਨੂੰ ਸੰਗਰਾਂਦ ਹੈਗੀ। ਮੈਂ ਹੋਰ ਕਾਫੀ ਸੂਚਨਾਵਾਂ ਛੱਡ ਰਿਹਾ ਜੀ, ਅਤੇ ਅੱਗੇ ਚੱਲੀਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦਾ ਦਿਨ 18 ਜੂਨ ਨੂੰ ਹੈ। ਆਪਾਂ 18 ਤੋਂ ਲੈ ਕੇ 21 ਤੱਕ ਮਨਾਉਣਾ ਹੈਗਾ ਉਹ, ਅਤੇ ਉਹ 21 ਨੂੰ ਹੀ ਆਪਾਂ ਭੋਗ ਪਾਉਣੇ ਨੇ ਸਹਿਜ ਪਾਠ ਦੇ ਵੀ, ਨੋਟ ਕਰ ਲਓ। ਅਤੇ ਇਸੇ ਸੰਬੰਧ ਵਿੱਚ ਹੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵੀ ਆਪਾਂ ਕਰਨੇ 16 ਜੂਨ ਤੋਂ ਸ਼ੁਰੂ ਕਰਕੇ 20 ਤੱਕ। ਸੋ ਰੋਜ਼ ਸਮਾਂ ਉਹਦਾ ਨੋਟ ਕਰ ਲਓ, ਹੈਗਾ 7:30 ਸ਼ਾਮ ਤੋਂ 8:45 ਸ਼ਾਮ। ਆਪ ਜੀ ਨੂੰ ਬੇਨਤੀ ਹੈ ਪਰਿਵਾਰ ਨੂੰ ਸਵੇਤ ਆ ਕੇ ਉਸ ਵਿੱਚ ਪਾਠ ਦੇ ਵਿੱਚ ਹਿੱਸਾ ਪਾਉਣ ਲਈ। ਡਾਕਟਰ ਅਲੰਕਾਰ ਪਟਿਆਲਾ ਯੂਨੀਵਰਸਿਟੀ ਵਾਲੇ ਸਾਡੇ ਪਾਸ ਆ ਰਹੇ ਨੇ ਜੀ 28 ਜੂਨ ਨੂੰ। ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੁਲਾਈ 13 ਤੋਂ ਲੈ ਕੇ 17 ਤੱਕ। ਉਮਰ ਹੈ ਜੀ 6 ਤੋਂ 15 ਸਾਲ ਦੀ। ਬੱਚੇ ਨੂੰ ਦਾਖਲ ਕਰਾਉਣਾ ਆਪ ਜੀ ਨੇ, ਅਤੇ ਜਿਹੜਾ ਕਿਸੇ ਨੇ ਲੰਗਰ ਦੀ ਸੇਵਾ ਜਾਂ ਮਾਇਆ ਦੀ ਸੇਵਾ ਕਰਨੀ ਆ, ਫਰੀ ਆ ਕੈਂਪ ਤਾਂ, ਪਰ ਸੰਗਤਾਂ ਉਸ ਦੇ ਵਿੱਚ ਹਿੱਸਾ ਪਾ ਕੇ ਖਰਚੇ ਪੂਰੇ ਕਰਦੀਆਂ ਨੇ। ਆਪਾਂ ਨੇ ਬਾਹਰੋਂ ਮੰਗਾਉਣੇ ਹੁੰਦੇ ਨੇ, ਜਿਹੜੇ ਇੰਸਟਰਕਟਰ ਨੇ ਉਹਨਾਂ ਨੂੰ ਖਰਚਾ ਦੇਣਾ ਹੁੰਦਾ, ਹੋਰ ਖਰਚਾ ਵੀ ਲੰਗਰ ਦੇ ਵਿੱਚ ਵੀ ਹੁੰਦਾ, ਸਾਰਾ ਕੁਛ ਕਰਨ ਲਈ ਜਿਹਨਾਂ ਜਿਹਨਾਂ ਸੇਵਾ ਪਾਉਣੀ ਆ ਉਹ ਸਧਾਰਨ ਸਿੰਘ ਹੁਣਾਂ ਨੂੰ ਸੰਪਰਕ ਕਰਕੇ ਅਤੇ ਸੇਵਾ ਦੇ ਦਿਓ ਜੀ। ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਨੇਕ ਸੇ ਕੀਰਤਨ ਦੇ ਪ੍ਰਵਾਨ ਕਰਨੇ ਆਪ ਜੀ ਨੇ ਇਹ ਚਾਰੇ ਸ਼ਬਦ ਭਗਤ ਨਾਮਦੇਵ ਜੀ ਦੇ ਜਿਹੜੇ ਦਰਸਾਏ ਨੇ ਕਿ ਭਾਈ ਨਾਮੇ ਪ੍ਰੀਤ ਨਾਰਾਇਣ ਲਾਗੇ ਸਹਿਜ ਸੁਪਾਏ ਪਇਓ ਬੈਰਾਗੀ ਤੇ ਫਿਰ ਕਿਹੜੀ ਅਵਸਥਾ ਨੂੰ ਪ੍ਰਾਪਤ ਹੋ ਗਏ ਨੇ ਫਿਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ ਉਹ ਅਸਥਾਨ ਅਜੇ ਵੀ ਦਰਸਾਉਂਦਾ ਕਿ ਭਾਈ ਜਿਨ੍ਹਾਂ ਨੇ ਭਗਤੀ ਕੀਤੀ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਨਿਕ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿੰਬਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਹੁਆ ਸੱਚ ਹੋਵੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਗੁਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਜਬਾਣ ਦੇ ਰਸਤੇ ਨੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਹੁਣ ਸੂਚਨਾਵਾਂ ਜੀ ਕੁਝ ਪਹਿਲੀ ਤਾਂ ਹੈ ਦਸਵੰਧ ਕੱਢਣ ਵਾਸਤੇ ਕਿਰਪਾ ਕਰਕੇ ਵੱਧ ਤੋਂ ਵੱਧ ਦਸਵੰਧ ਕੱਢਣ ਦੀ ਕਿਰਪਾ ਕਰੋ ਜਿਨ੍ਹਾਂ ਨੇ ਇੱਕ ਵਾਰੀ ਕੱਢ ਲਈ ਦੂਜੀ ਵਾਰ ਵੀ ਕਰ ਸਕਦੇ ਨੇ ਅਤੇ ਮੈਂ ਹੁਣ ਸੰਖੇਪ ਰੂਪ ਚੱਲਦਾ ਜੋ ਸਹਿਜ ਪਾਠ ਆਪਾਂ ਸਵਾਦ ਦੇ ਭਲੇ ਲਈ ਰੱਖੇ ਨੇ ਉਹਨਾਂ ਦੇ ਭੋਗ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਦੇ ਨਾਲ ਉਸ ਤੋਂ ਅੱਗੇ ਪੈਣੇ ਨੇ ਉਹ 21 ਜੂਨ ਨੂੰ ਹੈਗਾ ਨੋਟ ਕਰ ਲਓ ਸਵੇਰ 10 ਵਜੇ ਇੱਥੇ ਭੋਗ ਪੈਣਗੇ ਮੇਨ ਹਾਲ ਦੇ ਵਿੱਚ 21 ਜੂਨ ਨੂੰ ਕੱਲ੍ਹ ਮੈਮੋਰੀਅਲ ਡੇ ਹੈਗਾ ਅਤੇ 27 ਤਰੀਕ ਤੋਂ ਲੈ ਕੇ ਆਉਂਦੇ ਬੁੱਧਵਾਰ ਤੋਂ 31 ਤੱਕ ਹੈ ਆਉਂਦੇ ਐਤਵਾਰ ਤੱਕ ਸਾਡੇ ਪਾਸ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀਨਗਰ ਗੁਰਦੁਆਰਾ ਆ ਕੇ ਕੀਰਤਨ ਸ਼ਾਮ ਰੋਜ਼ ਕੋਈ ਕੀਰਤਨ ਕਰਨਗੇ ਅਤੇ ਇਹਨੂੰ ਆਪਾਂ ਮਨਾ ਰਹੇ ਹਾਂ ਬਰਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਜੋ ਸਾਡੇ ਇੱਥੇ ਕਈ ਸਾਲ ਜਿਨ੍ਹਾਂ ਨੇ ਸੇਵਾ ਕੀਤੀ ਕੀਰਤਨ ਦੀ ਦਰਬਾਰ ਸਾਹਿਬ ਵਾਲੇ ਸੋ ਸੰਗਤਾਂ ਨੂੰ ਬੇਨਤੀ ਹੈ ਉਸ ਦਿਨ 30 ਤਰੀਕ ਨੂੰ ਸ਼ਾਮ ਨੂੰ ਸਪੈਸ਼ਲ ਜੋ ਕੀਰਤਨ ਦਰਬਾਰ ਹੋ ਰਿਹਾ ਉਸ ਦੇ ਵਿੱਚ ਭਾਈ ਸਾਹਿਬ ਹਰਜਿੰਦਰ ਸਿੰਘ ਨੇ ਵੀ ਕੀਰਤਨ ਕਰਨਾ ਹੈਗਾ 609 ਆਪਣੇ ਪਰਿਵਾਰਾਂ ਸਮੇਤ ਆ ਕੇ ਸਾਹਿਬ ਨੇ ਬਖਸ਼ਾਂ ਲੈਣੀਆਂ ਜੀ 1 ਜੂਨ ਤੋਂ ਸਪੈਸ਼ਲ ਦੀਵਾਨ ਸ਼ੁਰੂ ਹੋ ਰਿਹਾ ਸੰਗਤਾਂ ਨੋਟ ਕਰ ਲਓ ਅਤੇ ਨਾਲ ਕੀਰਤਨ ਜਥੇ ਵੀ ਉਹ ਹੈ ਜੀ 1986 ਦੇ ਸਾਰੇ ਸ਼ਹੀਦਾਂ ਦੇ ਸੰਬੰਧ ਵਿੱਚ ਅਤੇ ਉਸੇ ਸੰਬੰਧ ਵਿੱਚ ਹੀ ਲੰਗਰ ਹਾਲ ਦੇ ਵਿੱਚ ਪ੍ਰਦਰਸ਼ਨੀ ਵੀ ਲਾਤੀ ਜਾਣੀ ਹੈ ਅੱਗੇ ਮੈਂ ਕਾਫੀ ਸੂਚਨਾਵਾਂ ਛੱਡ ਜਾਣੀ ਇੱਕ US ਵੋਟਿੰਗ ਦੀ ਕਰ ਲਵਾਂ ਉਹ 2 ਤਰੀਕ ਆਖਰੀ ਹੈਗੀ 2 ਜੂਨ ਆਪਾਂ ਨੂੰ ਬੈਲਟ ਆਏ ਮਾਰ ਕਰਕੇ ਤਾਂ 2 ਤੋਂ ਪਹਿਲਾਂ ਪੁੱਜਦੇ ਕਰਨੇ ਪੈਣੇ ਜਾਂ ਫਿਰ ਇੱਥੇ ਵੀ ਐਤਵਾਰ ਨੂੰ ਦੇ ਸਕਦੇ ਹੋ ਤੁਸੀਂ 2 ਜੂਨ ਨੂੰ ਕਿਉਂਕਿ ਸਾਡਾ ਬੈਲਟ ਜਿਹੜਾ ਹੈਗਾ ਪੋਲਿੰਗ ਸਟੇਸ਼ਨ ਹੈ ਲਾਇਬ੍ਰੇਰੀ ਖਾਲਸਾ ਸਕੂਲ ਗੌਰਮੈਂਟ ਵੱਲੋਂ ਹੋਇਆ ਸੋ ਆਪ 2 ਦਿਨ ਪਹਿਲਾਂ 3 ਦਿਨ ਪਹਿਲਾਂ ਵੀ ਦੇ ਸਕੋਗੇ ਇੱਥੇ ਹੀ ਹੁੰਦੇ ਹੋਣਗੇ 2-3 ਦਿਨ ਪਹਿਲਾਂ ਵੀ ਪੋਲਿੰਗ ਆਲੇ ਵਾਲੇ ਅੱਗੇ ਚਲੀਏ ਜੀ 6 ਜੂਨ ਨੂੰ ਹੋ ਰਹੀ ਜੀ ਰੈਲੀ ਰੋਸ ਰੈਲੀ ਉੱਥੇ ਸਾਨ ਫਰਾਂਸਿਸਕੋ 1984 ਦੇ ਸੰਬੰਧ ਦੇ ਵਿੱਚ ਜੋ ਸਮਾਂ 10 ਵਜੇ ਆ ਅਤੇ ਐਡਰੈਸ ਹੈਗਾ 88 ਸੈਕਿੰਡ ਸਟਰੀਟ ਸਾਨ ਫਰਾਂਸਿਸਕੋ 15 ਜੂਨ ਨੂੰ ਸਗਰਾਂਦ ਅਤੇ 18 ਜੂਨ ਨੂੰ ਹੈ ਜੀ ਸ਼ਹੀਦੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ 18 ਨੂੰ ਹੀ ਹੈਗੀ ਆ ਹੈਰੀਟੇਜ ਨਾਈਟ ਅਤੇ 18 ਦੇ ਸੰਬੰਧ ਵਿੱਚ ਆਪਾਂ ਨੇ ਸੁਖਮਨੀ ਸਾਹਿਬ ਦੇ ਪਾਠ ਵੀ ਕਰਨੇ ਨੇ ਉਹ ਸ਼ੁਰੂ ਹੋ ਜਾਣਗੇ ਜੀ 16 ਜੂਨ ਤੋਂ ਲੈ ਕੇ 20 ਜੂਨ ਤੱਕ 5 ਦਿਨ ਦਾ ਪ੍ਰੋਗਰਾਮ ਹੈਗਾ ਸ਼ਾਮ ਨੂੰ 7:30 ਤੋਂ 9:45 ਵਜੇ ਤੱਕ ਨੋਟ ਕਰ ਲਓ ਉਹ ਬਾਕੀ ਇੱਕ ਕੈਂਪ ਦੀ ਹੈਗੀ ਗੁਰਮਤਿ ਕੈਂਪ ਬੱਚਿਆਂ ਦਾ 6 ਸਾਲ ਤੋਂ 15 ਦਾ ਫ੍ਰੀ ਲੱਗ ਰਿਹਾ ਉਹ 13 ਜੁਲਾਈ ਸਾਲ 'ਚੋਂ ਜੁਲਾਈ ਦੀ ਗੱਲ ਕਰਨ 13 ਜੁਲਾਈ ਤੋਂ 17 ਜੁਲਾਈ ਤੱਕ ਰਜਿਸਟਰ ਕਰਾ ਕੇ ਬੱਚਿਆਂ ਨੂੰ ਉੱਥੇ ਫਾਇਦਾ ਲਓ ਆਹ ਹੁਣ ਕੀਰਤਨ ਸਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਤਿਨਿਸ਼ਵ ਪ੍ਰਵਾਨ ਕਰਨਾ ਜੀ ਪੁਲਾ ਚੁੱਕਾ ਦੇਖੀ ਮਾਂ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਸਰਵਣ ਕਰੋ। ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਉੱਠ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਨ ਭਾਈ ਲਖਨ ਸਿੰਘ ਜੀ ਅਤੇ ਉਹਨਾਂ ਦਾ ਕੀਰਤੀ ਨੇ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ, ਭਾਈ ਸਾਹਿਬ ਦੇ ਅਤੇ ਉਹਨਾਂ ਦੇ ਕੀਰਤੀ ਨੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ 12:45 ਤੱਕ ਕੀਰਤਨ ਸਰਵਨ ਕਰਨਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। 27 ਤੋਂ ਲੈ ਕੇ 31 ਤਰੀਕ ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰੂ ਘਰ ਵਿਚ ਕੀਰਤਨ ਦੀ ਸੇਵਾਵਾਂ ਨਿਭਾਉਣ ਆ ਰਹੇ ਹਨ। ਜੂਨ 2 ਨੂੰ ਜਨਮ ਦਿਨ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜੀ ਦਾ ਹੈ। ਜੂਨ 4 ਨੂੰ ਅਕਾਲ ਤਖ਼ਤ ਤੇ ਅਟੈਕ ਹੋਇਆ ਸੀਗਾ। ਜੂਨ 5 ਨੂੰ ਜਨਮ ਦਿਨ ਭਾਈ ਮੋਕਮ ਸਿੰਘ ਜੀ ਦਾ ਹੈ। ਜੂਨ 6 ਨੂੰ ਸ਼ਹੀਦੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਜੀ ਦੀ ਹੈ। ਤੇ ਉਸੀ ਦੇ ਸੰਬੰਧ ਵਿਚ ਜੂਨ 1 ਤੋਂ ਲੈ ਕੇ 7 ਤਰੀਕ ਤੱਕ ਗੁਰੂ ਘਰ ਵਿਚ ਜਿੰਨੇ ਵੀ 1984 ਦੇ ਸ਼ਹੀਦ ਹਨ, ਉਹਨਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਤੇ ਦਰਬਾਰ ਸਜਾਏ ਜਾਣਗੇ ਤੇ ਲੰਗਰ ਹਾਲ ਵਿਚ ਪ੍ਰਦਰਸ਼ਨੀ ਲੱਗੀ ਹੈ। ਤਾਂ ਆਪ ਜੀ ਨੂੰ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਔਰ ਉਹਨਾਂ ਨੂੰ ਇਹ ਸਾਰੀ ਚੀਜ਼ਾਂ ਜ਼ਰੂਰ ਦਿਖਾਓ। ਇਹ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸ੍ਰੀ ਵਾਹਿਗੁਰੂ।

0: ਲਿਖੇ ਮਹਾਂਪੁਰਸ਼ ਨੂੰ ਸਤਿ ਸ੍ਰੀ ਅਕਾਲ ਕਰਦੇ ਹਾਂ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਫਤਿਹ ਐਸਰ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਕੀਰਤਨ ਸਰਵਣ ਕਰਵਾਇਆ ਹੈ ਭਾਈ ਸਾਹਿਬ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਓਮਕਾਰ ਸਿੰਘ ਜੀ ਉਹਨਾਂ ਸਭ ਵਾਲੇ ਇੱਕ ਵਜੇ ਤੱਕ ਕੀਰ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਭਾਈ ਹਰਜਿੰਦਰ ਸਿੰਘ ਜੀ ਗੁਰੂ ਘਰ ਵਿੱਚ ਕੀਰਤਨ ਹਾਜ਼ਰੀ ਲਈ ਆ ਰਹੇ ਹਨ। 29 ਤਰੀਕ ਨੂੰ ਦਿਆਂਦਾ ਸਿੱਖ ਸਟੂਡੈਂਟ ਐਸੋਸੀਏਸ਼ਨ ਵਾਲੇ ਬੱਚੇ ਜਿਹੜੇ ਗੁਰੂ ਘਰ ਲਾਇਬ੍ਰੇਰੀ ਦੇ ਵਿੱਚ ਕੈਰੀਅਰ ਡੇ ਮਨਾਉਣ ਆ ਰਹੇ ਹਨ। US ਦੇ ਇਲੈਕਸ਼ਨ ਜਿਹੜੇ June 2 ਨੂੰ ਹੋਣ ਜਾ ਰਹੇ ਹਨ, ਉਹਦੇ ਵਿੱਚ ਜਿਹੜਾ ਮੈਜਰ ਡੀ ਹੈ ਉਹਦੇ ਉੱਤੇ ਆਪ ਜੀ ਨੇ ਯੈਸ ਕਰਨਾ ਹੈ। ਤੇ June 1 ਤੋਂ ਲੈ ਕੇ 7 ਤਰੀਕ ਤੱਕ ਜਿਹੜਾ ਹਫ਼ਤਾ ਪੂਰਾ ਹੈ ਉਹ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਸੋ ਸਾਰੇ ਹਫ਼ਤੇ ਹੀ ਕੀਰਤਨ ਦਰਬਾਰ ਤੇ ਜਿਹੜੇ ਕਥਾ ਹੋਣਗੀਆਂ ਉਹਨਾਂ ਤੇ ਫੋਕਸ ਹੋਏਗਾ। ਤੇ ਗੁਰੂ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਿਹੜੀ ਦਰਸ਼ਨੀ ਲੱਗੇਗੀ, ਪ੍ਰਦਰਸ਼ਨੀ, ਉਹ ਵੀ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੈ। June 2 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲੇ ਦਾ ਜਨਮ ਦਿਵਸ ਹੈ। 4 ਤਰੀਕ ਨੂੰ ਅਕਾਲ ਤਖ਼ਤ ਦੇ ਉੱਤੇ ਅਟੈਕ ਹੋਇਆ ਸੀਗਾ। June 6 ਨੂੰ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਂਵਾਲੇ ਦੀ ਸ਼ਹੀਦੀ ਦਿਵਸ ਹੈ। ਤੇ June 6 ਨੂੰ ਜਿਹੜੇ 84 ਦੇ ਸ਼ਹੀਦਾਂ ਦੇ ਵਾਸਤੇ ਜਿਹੜੇ ਰੈਲੀ ਹੋਣ ਜਾ ਰਹੀ ਹੈ ਉਹ ਸੈਨ ਫਰਾਂਸਿਸਕੋ ਸਵੇਰੇ 10 ਵਜੇ ਸ਼ੁਰੂ ਹੋਏਗੀ ਔਰ ਉਹਦਾ ਐਡਰੈਸ ਹੈ 88 2nd Street ਸੈਨ ਫਰਾਂਸਿਸਕੋ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾਂ ਰਸਨਾ ਨਾਲ ਬੋਲੀ ਚੱਲੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਜ ਹੈ। ਤੇ ਫਿਰ ਅਰਦਾਸ ਕਰੋ, ਦਇਆ ਕਰੋ ਵਸੋ ਮੁਨ ਮਨ ਆਈ ਮੋਹਿ ਨਿਰਗੁਣ ਲੀਜੈ ਲਗਾਏ। ਫਿਰ ਜ਼ਬਾਨ ਚੁੱਪ ਵੀ ਹੋ ਜਾਏ, ਅੰਦਰ ਬਖਸ਼ਿਸ਼ ਚੱਲਦੀ ਰਹਿੰਦੀ, ਅੰਦਰ ਉਹ ਖੇਡ ਵਰਤ ਜਾਂਦੀ ਹੈ ਜਿਹੜੇ ਮਹਾਰਾਜ ਕੋਲੋਂ ਨਾਮ ਮੰਗਦੇ ਨੇ, ਸੇਵਾ ਸਿਮਰਨ ਮੰਗਦੇ ਨੇ। ਬੜੇ ਪਿਆਰ ਨਾਲ ਅਰਦਾਸ ਕਰਿਓ।

ਜਿਹੜਾ ਨਹੀਂ ਵੀ ਬੋਲ ਰਿਹਾ ਉਹ ਵੀ ਬੋਲ, ਪਤਾ ਨਹੀਂ ਕਿਹਦਾ ਬੋਲਿਆ ਪ੍ਰਵਾਨ ਹੋ ਜਾਏ। ਸਭ ਤੋਂ ਵੱਡੀ ਸੁਪਰੀਮ ਪਾਵਰ ਹੈ ਜਿਹਦੀ ਰਸਨਾ ਤੇ ਨਾਮ ਆ ਜਾਏ। ਸਮਝ ਲੈਣਾ ਸਾਰਾ ਕੁਝ ਹੀ ਮਗਰ ਆ ਗਿਆ। ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ।

0: ਸੇਵਕ ਸਿੱਖ ਪੂਜਣ ਸਭਾਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਵਾਏ ਮਹਾਰਾਜ ਦੇ ਬਚਨਾਂ ਨੂੰ ਰਜ ਰਜ ਕੇ ਗਾਈਏ ਸ਼ੁਕਰਾਨਾ ਕਰੀਏ ਪਰ ਕੋਸ਼ਿਸ਼ ਕਰੀਏ ਉਹ ਝਲਕ ਸਾਡੇ ਜੀਵਨ ਵਿੱਚ ਵੀ ਨਜ਼ਰ ਆਏ ਪ੍ਰੈਕਟੀਕਲ ਵਿੱਚ ਵੀ ਆਏ ਹਰ ਕੰਮ ਪ੍ਰੈਕਟੀਕਲ ਕਰਦੇ ਹਾਂ ਭੁੱਖ ਲੱਗੀ ਆਟਾ ਗੁੰਨਣਾ ਪੈਂਦਾ ਤਿਆਰੀ ਕਰਨੀ ਪੈਂਦੀ ਰੋਟੀ ਸਬਜ਼ੀ ਦੀ ਸਫ਼ਰ ਕਰਨਾ ਹੋਵੇ ਉਹ ਵੀ ਤਿਆਰੀ ਕਰਨੀ ਪੈਂਦੀ ਨਾਮ ਦਾ ਵੀ ਸਤਿਗੁਰੂ ਕਹਿ ਰਹੇ ਨੇ ਜਪ ਜਪ ਕੇ ਜੀਵਨ ਨੂੰ ਨਾਮ ਵਰਗਾ ਹੀ ਬਣਾਉਣਾ ਹੈ ਭੁੱਲ ਚੁੱਕ ਦੀ ਖਿਮਾ ਸਾਡੇ ਭੈਣ ਜੀ ਅਗਲਾ ਪ੍ਰੋਗਰਾਮ ਭੈਣ ਹਰਪ੍ਰੀਤ ਕੌਰ ਜੀ ਬੜੇ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਜਦੋਂ ਭੈਣਾਂ ਸੇਵਾ ਕਰਦੀਆਂ ਨੇ ਗੁਰੂ ਦਰਬਾਰ ਦੀਆਂ ਉਹਨਾਂ ਕੋਲੋਂ ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਰਵਣ ਕਰੋ ਗੱਜ ਕੇ ਫਤਿਹ ਬੁਲਾਓ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ
1: ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰੂ ਘਰ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਵਾਸਤੇ ਆ ਰਹੇ ਹਨ ਜੂਨ 1 ਤੋਂ ਲੈ ਕੇ 7 ਤਰੀਕ ਤੱਕ ਜਿਹੜੇ 1984 ਦੇ ਸ਼ਹੀਦ ਹਨ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਹੈ ਪੂਰਾ ਦਾ ਪੂਰਾ ਹਫ਼ਤਾ ਜਿਹਦੇ ਵਿੱਚ ਲੰਗਰ ਹਾਲ ਵਿੱਚ ਪ੍ਰਦਰਸ਼ਨੀ ਲਗਾਈ ਜਾਏਗੀ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਦਿਖਾ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਉਸ ਚੀਜ਼ ਦੇ ਬਾਰੇ ਪਤਾ ਲੱਗ ਸਕੇ ਜੂਨ 2 ਨੂੰ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲੇ ਦਾ ਹੈ ਜੂਨ 2 ਨੂੰ ਹੀ ਪ੍ਰਾਇਮਰੀ US ਇਲੈਕਸ਼ਨ ਚੱਲ ਰਹੇ ਹਨ ਜਿਹਦੇ ਵਿੱਚ ਮੈਜਰ ਡੀ ਦੇ ਉੱਤੇ ਆਪਾਂ ਯੈਸ ਕਰਨਾ ਹੈ ਅਤੇ ਜੂਨ 4 ਨੂੰ ਅਕਾਲ ਤਖ਼ਤ ਦੇ ਉੱਤੇ ਅਟੈਕ ਹੋਇਆ ਸੀਗਾ ਜੂਨ 6 ਨੂੰ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਹੈ ਤੇ ਗੁਰਮਤਿ ਕੈਂਪ ਜਿਹੜਾ ਹੈ ਉਹ 13 ਤੋਂ 17 ਤਰੀਕ ਤੱਕ ਜੁਲਾਈ ਨੂੰ ਆਰਗਨਾਈਜ਼ ਕੀਤਾ ਜਾ ਰਿਹਾ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਆਪਣੀ ਜਿਹੜੀ ਸਮਰ ਵੈਕੇਸ਼ਨ ਹੈ ਉਸ ਹਿਸਾਬ ਨਾਲ ਅਕੋਰਡਿੰਗਲੀ ਸੈੱਟ ਕਰ ਲਿਓ ਤਾਂ ਕਿ ਜਿਹੜੇ 5 ਦਿਨ ਹੈ ਆਪ ਜ਼ਰੂਰ ਬੱਚਿਆਂ ਨੂੰ ਕੈਂਪ ਵਿੱਚ ਪਾਓ ਅਸੀਂ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਜਾਂ ਜ਼ਿਆਦਾ ਗੁਰਮਤਿ ਦੇ ਨਾਲ ਉਹਨਾਂ ਨੂੰ ਜੋੜਨ ਦਾ ਪ੍ਰਯਾਸ ਕਰਦੇ ਹਾਂ ਸੋ ਹੁਣ ਸਾਡੇ ਕੋਲ ਇੱਥੇ 2-3 ਇਲੈਕਸ਼ਨ ਅਫੀਸ਼ੀਅਲਸ ਆ ਰਹੇ ਹੈ ਸਿਟੀ ਅਫੀਸ਼ੀਅਲਸ ਸੋ ਜਿਹਦੇ ਵਿੱਚ ਓਕੇ ਸੋ ਹਰਪ੍ਰੀਤ ਕੌਰ ਭਾਟੀਆ ਜੀ ਆਪ ਜੀ ਨੂੰ ਇੰਟਰੋਡਿਊਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਹਰਪ੍ਰੀਤ ਭਾਟੀਆ ਮੈਨੀ ਆਫ ਯੂ ਹੈਵ ਨੋਨ ਆਈ ਕਮ ਟੂ ਸਪੀਕ ਅਬਾਊਟ ਦੀ ਇੰਪੋਰਟੈਂਟ ਪ੍ਰੋਗਰਾਮਸ ਦੈਟ ਆਰ ਗੋਇੰਗ ਔਨ ਰਾਈਟ ਨਾਓ ਅੱਜ ਤੁਸੀਂ ਦੋ ਲੋਕਾਂ ਤੋਂ ਸੁਣੋਗੇ ਔਰ ਉਹ ਸਾਨੂੰ ਆਪਣੇ ਬਾਰੇ ਦੱਸਣਗੇ ਹੁਣ ਇਸ ਟਾਈਮ ਹੁੰਦਾ ਹੈ ਜੋ ਪਹਿਲੇ ਜਨਰਲੀ ਉਹਨੂੰ ਕਹਿੰਦੇ ਨੇ ਪ੍ਰਾਇਮਰੀ ਇਲੈਕਸ਼ਨਸ ਵਿੱਚ ਉਸਦਾ ਮਤਲਬ ਹੁੰਦਾ ਹੈ ਕਿ ਜੋ ਇੱਥੋਂ ਜਿੱਤੇਗਾ ਫਿਰ ਉਹ ਜਨਰਲ ਇਲੈਕਸ਼ਨ ਵਿੱਚ ਆਏਗਾ ਇਸ ਸਾਲ ਆਪਣੇ ਡਿਸਟ੍ਰਿਕਟ ਅਟਾਰਨੀ ਦੇ ਇਲੈਕਸ਼ਨਸ ਉਹ ਖਾਲੀ ਪ੍ਰਾਇਮਰੀਜ਼ ਵਿੱਚ ਹੋਣਗੇ ਇਸਦਾ ਮਤਲਬ ਹੁੰਦਾ ਹੈ ਕਿ ਜੋ ਇੱਥੇ ਜਿੱਤੇਗਾ ਉਹ ਅੱਗੇ ਨਹੀਂ ਜਾਏਗਾ ਹੁਣ ਅੱਜ ਤੁਹਾਡੇ ਨਾਲ ਮੈਂ ਕਿਸੇ ਨੂੰ ਇੰਟਰੋਡਿਊਸ ਕਰਨਾ ਚਾਹੁੰਦੀ ਹਾਂ ਉਹਨਾਂ ਦਾ ਨਾਮ ਹੈਗਾ ਡੈਨੀਅਲ ਛੰਗ ਇਸ ਵਕਤ ਉਹ ਡੈਪਟੀ ਡਿਸਟ੍ਰਿਕਟ ਅਟਾਰਨੀ ਨੇ ਔਰ ਡਿਸਟ੍ਰਿਕਟ ਅਟਾਰਨੀ ਲਈ ਕੰਮ ਕਰਦੇ ਨੇ ਪਰ ਇਸ ਵਾਰੀ ਐਕਚੁਲੀ ਦੂਸਰੀ ਵਾਰੀ ਉਹ ਖੜੇ ਹੋਏ ਨੇ ਡਿਸਟ੍ਰਿਕਟ ਅਟਾਰਨੀ ਦੇ ਖਿਲਾਫ ਹੁਣ ਬਹੁਤ ਟਾਈਮ ਹੋ ਗਿਆ ਕਿ ਡਿਸਟ੍ਰਿਕਟ ਅਟਾਰਨੀ ਮਤਲਬ ਜੋ ਸੇਮ ਸੀ ਉਹ ਹੀ ਰਹਿ ਰਹੇ ਨੇ ਹਾਲਾਂ ਜੋ ਤਕਲੀਫਾਂ ਲੋਕਾਂ ਨੇ ਦੇਖੀ ਨੇ ਕਿ ਅੱਜ ਕੱਲ੍ਹ ਜੋ ਹਿੰਦੁੱਤਵ ਫੈਲ ਰਿਹਾ ਹੈ ਔਰ ਐਕਸਟ੍ਰੀਮ ਰਾਈਟ ਆਪਣੇ ਜ਼ਾਇਨਾਜ਼ਮ ਨਾਲ ਚੱਲ ਰਿਹਾ ਹੈ ਉਹ ਆਪਣੀ ਕਮਿਊਨਿਟੀ 'ਤੇ ਬਹੁਤ ਜ਼ਿਆਦਾ ਨੈਗੇਟਿਵ ਇਫੈਕਟਸ ਹੋ ਰਹੇ ਨੇ ਸਾਡੀ ਕਮਿਊਨਿਟੀ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ ਉਹ ਸਾਡੇ ਪ੍ਰੋਬਲਮਸ ਨੂੰ ਨਹੀਂ ਸੁਣਦੇ ਤੋ ਇਹ ਜੋ ਡੈਨੀਅਲ ਚੰਗ ਖੜਿਆ ਹੋਇਆ ਹੈ ਉਹ ਸਾਡੇ ਨਾਲ ਖੜਿਆ ਹੋਇਆ ਹੈ ਸਾਡੇ ਖਿਲਾਫ਼ ਨਹੀਂ ਬਹੁਤ ਸਾਲਾਂ ਤੋਂ ਅਸੀਂ ਜੋ ਹੁਣ ਹੈਗੇ ਨੇ ਆਪਣੇ ਡਿਸਟ੍ਰਿਕਟ ਅਟਾਰਨੀ ਉਹਨਾਂ ਦੇ ਤਰਲੇ ਕਰਦੇ ਸੀ ਕਿ ਉਹ ਸਾਡੇ ਤੁਸੀਂ ਸਾਡੇ ਨਾਲ ਖੜੇ ਹੋ, ਆਪਣੀ ਕਮਿਊਨਿਟੀ ਨੂੰ ਸਪੋਰਟ ਕਰੋ, ਇਸ ਕਮਿਊਨਿਟੀ ਨੂੰ ਸਪੋਰਟ ਕਰੋ, ਪਰ ਉਹਨੇ ਨਹੀਂ ਕੀਤਾ। ਤਾਂ ਹੁਣ ਇਸ ਵਾਰੀ ਸਾਨੂੰ ਬਹੁਤ ਜ਼ਰੂਰਤ ਹੈਗੀ ਕਿ ਅਸੀਂ ਆ ਕੇ ਵੋਟ ਕਰੀਏ। ਇਸ ਜੂਨ ਵਿੱਚ, ਜੂਨ 2 ਨੂੰ ਵੋਟ ਹੋਏਗੀ। ਤੁਸੀਂ ਆਪਣੀ ਫੈਮਿਲੀ ਨੂੰ, ਹਰ ਆਦਮੀ ਨੂੰ ਲੈ ਕੇ ਜਾਣਾ, ਘਰ ਬੱਚੇ ਜੋ ਵੀ ਤੁਹਾਡੇ ਅਡਲਟਸ ਨੇ ਉਹਨਾਂ ਨੂੰ ਤੁਸੀਂ ਜਾ ਕੇ ਪਲੀਜ਼ ਜ਼ਰੂਰਤ ਹੈਗੀ ਤੁਹਾਡੀ ਕਿ ਤੁਸੀਂ ਜਾ ਕੇ ਉਹਨਾਂ ਦੇ ਨਾਲ ਵੋਟ ਪਾਓ, ਆਪਣੀ ਵੋਟ ਪਾਓ, ਆਪਣੇ ਫਰੈਂਡਸ ਨੂੰ ਲੈ ਕੇ ਜਾਓ। ਸੋ ਮੈਂ ਹੁਣ ਡੈਨੀਅਲ ਨੂੰ ਇੰਟਰੋਡਿਊਸ ਕਰਦੀ ਹਾਂ। ਉਸਦਾ ਨਾਮ ਹੈਗਾ ਡੈਨੀਅਲ ਛੰਗ। ਪਲੀਜ਼, ਮੈਂ ਬਹੁਤ ਵੱਡਾ ਚਕਾਰਾ ਬੁਲਾਉਂਦੀ ਹਾਂ ਸਭ ਨੂੰ, ਬੋਲੇ ਸੋ ਨਿਹਾਲ। ਮਾਫ ਕਰਨਾ ਮੇਰੀ ਜੋ ਗਲਤੀਆਂ ਹੋਈ ਮੇਰੀ ਪੰਜਾਬੀ ਵਿੱਚ। ਪਲੀਜ਼ ਡੈਨੀਅਲ।
3: Good afternoon. Thank you for having me. Happy Sunday to everybody. Thank you so much for welcoming me to your community. Even as I was just coming into the building, so many of you were very hospitable, helping me tie my headpiece and helping me figure out where to go. I really appreciate your hospitality here. As introduced before, my name is Daniel Chung. I am a prosecutor in San Jose who is running for Santa Clara County District Attorney. This June, we have a one-on-one election between me and my boss, who has been there 16 years now. I believe it is time for fundamental change in Santa Clara County. Since 1850, the DA's office has mostly been run only by white men. And we live in such a diverse community here in Santa Clara County. And we have so many different immigrant, ethnic, religious communities here that make our community richer and better and stronger. And as a Korean American who was born in Los Angeles but grew up in Milpitas is my hometown for me. I live in San Jose now. I love Santa Clara County, and I absolutely love the diversity of our community. And I know that your community, like the Asian community, is very concerned about hate crimes, crimes of violence against our ethnic and religious communities, crimes that affect our elderly people, our most vulnerable people, people who are immigrants, people who are struggling, people who are working class families. And as your next district attorney, I want to stand up especially for the most vulnerable and marginalized people in our community. I grew up in a single-parent immigrant family. My mother raised me by herself because my father committed suicide when I was 8 years old. And so she had to pick up the pieces in the late 90s with no English skill, no job skills, no college degree, and suddenly have to raise 2 boys by herself. And I know that many people in our community come from broken families, struggling families, you're barely making rent, you're living paycheck to paycheck. I know what that struggle is like. My mom accumulated a lot of debt trying to raise the two of us and afford our mortgage. We even lost our family home at one point during that process. And so I know many people in our community are struggling, they're having difficulties, and to face crime on top of that is even more difficult. And so as someone who prosecuted violent crime in New York City, as well as Silicon Valley, I want to be a champion for your community. I want to be someone who cares about your community, shows up to your community, and tries to understand and empathize with your community to the best of my ability. So that's why I'm running. I'm running for change in our community, and I think that we can do a lot better to promote public safety for everybody in our community, not just the wealthy and the powerful. So thank you so much for having me. I'll be around. And thank you again for welcoming me to your community and your hospitality. Thank you so much.
2: Thank you. Thank you so much. He's going to be here on the right side. And he also forgot to mention about the transnational issues. He said that he's very happy to discuss those for those who want to discuss it. So again, you've received your ballots in the mail. Remember to please vote. Vaheguru Ji Ka Khalsa, Vaheguru Ji Ki Fateh.
1: Vaheguru Ji Ka Khalsa, Vaheguru Ji Ki Fateh. We are honored to have Mr. Matt Meehan, who is the mayor of San Jose and a candidate for the race of governor of California. As you know, he is doing an incredible job. As a mayor, and I'm pretty sure he will do even better as a governor of California. So he wants to speak to you for a few minutes. Vaheguru Ji Ka Khalsa, Vaheguru Ji Ki Fateh.
4: Guru Pyari Sahib Sangat Ji, Vaheguru Ji Ka Khalsa, Vaheguru Ji Ki Fateh. ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਵੀ ਜੋ ਇੱਥੇ ਲੋਕਲ ਇਲੈਕਸ਼ਨਸ ਚੱਲ ਰਹੀਆਂ ਹਨ, ਪ੍ਰਾਇਮਰੀ ਚੱਲ ਰਹੀ ਹੈ ਅਤੇ ਫਿਰ ਨਵੰਬਰ ਦੇ ਵਿੱਚ ਫਾਈਨਲ ਹੋਣੇ ਹਨ। ਸੋ ਗਵਰਨਰ ਦੀ ਰੇਸ ਵੀ ਚੱਲ ਰਹੀ ਹੈ ਅਤੇ ਮੈਟ ਮਹਾਨ ਜੋ ਕਿ ਆਪਣਾ ਮੇਅਰ ਹੈ ਇਸ ਸਿਟੀ ਦਾ, ਉਹ ਆਪਣਾ ਕੋਈ ਵੀ ਕੰਮ ਹੋਵੇ ਇੱਥੇ ਗੁਰਦੁਆਰਾ ਸਾਹਿਬ ਦਾ, ਜਿਸ ਤਰ੍ਹਾਂ ਵੀ ਜਿਹੜੀ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਉਸ ਦੇ ਵਿੱਚ ਵੀ ਕਾਫੀ ਉਹ ਸਹਾਇਤਾ ਕਰ ਰਿਹਾ। ਪਰਮਿਟਿੰਗ ਦੇ ਵਿੱਚ ਉਹਨੇ ਕਾਫੀ ਸਹਾਇਤਾ ਕੀਤੀ ਵੀ ਜਿਹਦੇ ਨਾਲ ਥੋੜੀ ਪਰਮਿਟਿੰਗ 'ਚ ਕੋਈ ਵੀ ਇਸ਼ੂ ਨਾ ਆਵੇ। ਸੋ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਨੰਬਰ 1 ਤੇ ਤੁਹਾਡੇ ਸਾਰਿਆਂ ਘਰਾਂ 'ਚ ਬੈਲਟ ਆਏ ਹੋਣੇ ਆ। ਮੈਂ ਪਿਛਲੇ ਵੀਕ ਵੀ ਕਿਹਾ ਸੀਗਾ ਵੀ ਨੰਬਰ 1 ਤਾਂ ਗੱਲ ਵੀ ਆਪਾਂ ਬੈਲਟ ਗਾਰਬੇਜ ਨਹੀਂ ਸੁੱਟਣੇ, ਕਿਉਂਕਿ ਕਾਫੀ ਪਿਛਲੀ ਵਾਰੀ ਜਦੋਂ ਇਲੈਕਸ਼ਨ ਹੋਈ ਸੀਗੀ ਅਤੇ ਉਦੋਂ ਅਸੀਂ ਬੇਨਤੀ ਕੀਤੀ ਵੀ ਵੋਟਾਂ ਪਾਓ, ਕਹਿੰਦੇ ਅਸੀਂ ਤਾਂ ਸੁੱਟਤੇ ਆਲਰੇਡੀ। ਸੋ ਮੇਕ ਸ਼ੋਰ ਤੁਸੀਂ ਉਹਨਾਂ ਨੂੰ ਸੁੱਟਣਾ ਨੀਗਾ, ਵੋਟ ਜ਼ਰੂਰ ਪਾਉਣੀ ਆ, ਪਾਓ ਜਿਹਨੂੰ ਮਰਜ਼ੀ। ਇਹਨਾਂ ਦੇ ਤੁਸੀਂ ਇੱਥੇ ਵਿਊ ਸੁਣ ਸਕਦੇ ਹੋ। ਆਪਣੇ ਏਰੀਏ ਦਾ ਤਾਂ ਮੈਟ ਮਹਾਨ ਆ, ਸੋ ਉਹਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ। ਉੱਦਾਂ ਤਾਂ 61 ਜਣੇ ਗਵਰਨਰ ਵਾਸਤੇ ਖੜ੍ਹੇ ਆ। ਸੋ ਆਪਾਂ ਉਹਦੇ ਵਿਊ ਸੁਣ ਲੈਂਦੇ ਹਾਂ ਵੀ ਉਹ ਸਿੱਖ ਕਮਿਊਨਿਟੀ ਦੇ ਨਾਲ ਕਿੱਦਾਂ ਖੜਦਾ ਰਿਹਾ ਤੇ ਕਿੱਦਾਂ ਖੜੂਗਾ। ਸੋ ਆਈ ਵੁਡ ਲਾਈਕ ਟੂ ਇੰਟਰੋਡਿਊਸ ਆਵਰ ਮੇਅਰ ਮੈਟ ਮੇਹਨ, ਹੂ ਇਜ਼ ਰਨਿੰਗ ਫੋਰ ਕੈਲੀਫੋਰਨੀਆ ਗਵਰਨਰ। ਐਜ਼ ਯੂ ਆਲ ਨੋ, ਹੀ ਇਜ਼ ਬੀਨ ਡੂਇੰਗ ਅ ਗ੍ਰੇਟ ਜੋਬ ਹੇਅਰ ਐਟ ਦ ਸਿਟੀ ਆਫ ਸੈਨ ਹੋਜ਼ੇ ਇਨ ਐਡਰੈਸਿੰਗ ਹੋਮਲੈਸਨੈਸ, ਅਫੋਰਡੇਬਿਲਿਟੀ, ਐਂਡ ਹੀ ਇਜ਼ ਆਲਸੋ ਸਟੈਂਡਸ ਫੋਰ ਬਿਜ਼ਨੈਸਿਸ ਆਲਸੋ। ਸੋ ਆਈ ਨੋ ਦੈਟ ਵੀ ਹੈਵ ਲੋਟ ਆਫ ਸਮਾਲ ਬਿਜ਼ਨੈਸ ਓਨਰਸ ਇਨ ਦ ਕਾਂਗਰੀਗੇਸ਼ਨ, ਸੋ ਦੇ ਆਰ ਆਲਵੇਜ਼ ਲੁਕਿੰਗ ਫੋਰ somebody who promotes businesses. So without further ado, I'd like to introduce Mr. Matt Mahan for governor.
5: Thank you Sukhdev. Good afternoon everyone. It's great to be back to see you all again. I always receive such a warm welcome here, and I want you to know that I return that warmth, and I'm very grateful to our Sikh community here in San Jose. We're proud to have the largest gurdwara in North America and such a vibrant community. And I want to just start by acknowledging that I understand the international situation is creating a lot of fear here, and that folks feel threatened here at home, and that's unacceptable. This is your home. This is your community. You must be safe here. And so that is my commitment to you, that we will continue to work closely with the community to keep you safe. I'm so proud that we have members of this community who serve in SJPD, and it always makes me happy to see that our department is reflecting the beautiful diversity of our city, and we have to keep that going. So we're continuing to recruit, not just for police, fire, all of our departments, and we want the Sikh community to be well represented in your government, in City Hall. And it's a pleasure to be here. I'll be brief, but at this moment where I am in the governor's race, what I have been most proud of is having the opportunity over the last 4 months to travel up and down the state, out to the Central Valley, and share the story of the work we're doing together here in San Jose. We began on this journey as I got to know and was introduced to the community now nearly 5 years ago. We started on a journey of saying our government must be accountable to the people. There must be more transparency. We must know where every dollar is going. We must have policies that work in practice, don't just sound good, but actually make our lives better. And as Sukhdev said, I have tried to stay laser focused on the basic things we need: support for small businesses, greater safety, less homelessness, less trash in the streets, faster permitting, more housing so our kids and our grandkids can afford to live in a very expensive place. And we are making a lot of progress. I am proud that by making City Hall more transparent, more accountable, we have dashboards for all of our priorities, We are learning together. When we try things and they don't work, we admit it. We don't do the politician thing of say, oh, look over there, everything's fine. We say, hey, this didn't work, let's try something else. And so having that approach of always pushing ourselves to be more and more accountable for good outcomes, for results, is allowing San Jose to lead the state in reducing crime. We have made our city the safest big city, which is not enough. We can always be safer. We've reduced homelessness by 1/3. We've got thousands of homes finally under construction. We've had new small business growth every year that I've been mayor. And I don't say that to brag. It's not about me. It's really about where we started on this journey together 5 years ago when I first came to you as I was initially running for mayor and saying, we have to work together to clean up our city, to make it safer, to make it more supportive of small business. And I recognize we have a long way to go, but I'm fighting for our values in Sacramento and across the state because achieving our full potential in San Jose requires that our county and our state be aligned with us and help us and be pursuing common sense policies the way we've been doing in San Jose. So that's my only ask of you, if I could have one, is to continue to stay civically engaged and demand more from your government. Whether you vote for me or not, what I want and what I know you want is a government that is accountable to the people and working harder and harder every day to deliver better results in our lives. So it's an honor to be here once again and spend time with you, and thank you for the important role our sick community plays. The way you raise your children and run your businesses in accordance with your values makes our city stronger. So thank you. It's such an honor to be back. I appreciate the invitation. Thank you so much, and all the best.
4: Waheguru Ji Ka Khalsa, Waheguru Ji Ki Fateh. Thank you, Mayor, for your support for the whole state of California in bringing, bringing down the crime, bringing down homelessness, having more affordable housing. So all the communities appreciate what you have done at the city level, and that same model is going to work at the state level also. So jis tarah shahar de vich apne homelessness di kafi damp paya ki mere khayal 30% bande jehde indoors ho gaye ne kyunki interim housing create kiti hai te naal di naal public safety de waste vi jis tarah ne dassya vi apne San Jose police department de vich vi bacche kafi ohde vich han ਅਤੇ ਉਹਨਾਂ ਦੀ ਚੱਲਦੀ ਰਹਿੰਦੀ ਆ ਰਿਕਰੂਟਿੰਗ, ਉਸਦੇ ਵਿੱਚ ਵੀ ਜ਼ਰੂਰ ਤੁਸੀਂ ਜੇ ਕੋਈ ਉਹਦੇ 'ਚ ਹਿੱਸਾ ਲੈਣਾ ਚਾਹੁੰਦਾ ਜ਼ਰੂਰ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਸੋ ਥੈਂਕ ਯੂ ਮੇਅਰ ਅਗੇਨ ਫੋਰ ਟੇਕਿੰਗ ਸਮ ਟਾਈਮ ਆਊਟ ਫਰੋਮ ਯੋਰ ਬਿਜ਼ੀ ਸਕੈਡਿਊਲ ਟੂ ਟਾਕ ਟੂ ਦ ਕੰਗਰੀਗੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਅਨਾਊਂਸਮੈਂਟ ਕਰਨੀ ਸੀਗੀ, ਆਉਂਦੇ ਸ਼ੁੱਕਰਵਾਰ ਨੂੰ ਕਰੀਅਰ ਪੈਨਲ ਕਰੀਅਰ ਡੇ ਹੋ ਰਿਹਾ ਆ ਆਪਣੇ ਲਾਇਬ੍ਰੇਰੀ ਦੇ ਵਿੱਚ ਸ਼ਾਮ ਨੂੰ 5 to 8। ਜਿਹੜੇ ਡੀਐਨਜ਼ਾ ਕਾਲਜ ਦੇ ਆਪਣੇ ਸਟੂਡੈਂਟ ਸਿੱਖ ਸਟੂਡੈਂਟਸ ਹਨ ਉਹ ਔਰਗਨਾਈਜ਼ ਕਰ ਰਹੇ ਆ। ਸੋ ਜੇ ਤੁਹਾਡੇ ਕੋਈ ਵੀ ਬੱਚੇ ਜਾਂ ਤੁਸੀਂ ਆਪ ਵੀ ਜਾਬ ਦੇ ਵਿੱਚ ਇੰਟਰਸਟਿਡ ਹੋ, ਉਸ ਦੇ ਵਿੱਚ ਡਾਕਟਰਸ, ਲੋਇਰਸ, ਇੰਜੀਨੀਅਰਸ ਆ ਰਹੇ ਨੇ, ਮੈਂ ਕਿਹਾ 7 ਬੁਲਾ ਰਹੇ ਆ, ਸੋ ਉਸਦਾ ਜ਼ਰੂਰ ਫਾਇਦਾ ਲੈਣਾ ਜੀ ਸ਼ਾਮ ਨੂੰ 5 to 8 ਇਸ ਫਰਾਈਡੇ ਨੂੰ 29 ਤਰੀਕ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਹਿੰਮਤ ਸਿੰਘ ਜੀ ਬੈਨੀਵਾਲ ਆਪ ਜੀ ਨੇ ਆਪਣੇ ਵਿਚਾਰ ਸਾਂਝੇ ਕਰਨਗੇ। ਹੀ ਇਜ਼ ਰਨਿੰਗ ਫੋਰ ਸਟੇਟ ਅਸੈਂਬਲੀ ਡਿਸਟ੍ਰਿਕਟ 10।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਿੰਮਤ ਸਿੰਘ ਸਟੇਟ ਅਸੈਂਬਲੀ ਦੇ ਡਿਸਟ੍ਰਿਕਟ 25 ਦੇ ਲਈ ਖੜਾ। ਜਿਹੜਾ ਡਿਸਟ੍ਰਿਕਟ ਆ ਗੁਰੂ ਘਰ ਵੀ ਵਿੱਚ ਨਾਲ ਆਉਂਦਾ, ਇੱਥੇ ਥੱਲੇ ਜਾ ਕੇ ਮੋਰਿਨ ਹਿੱਲ ਤੱਕ ਜਾਂਦਾ ਆ। ਅਤੇ ਇੱਕ ਚੀਜ਼ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਕਿ ਆਪਣੇ ਨੁਮਾਇੰਦੇ ਹੋਇਆ ਕਰਨ, ਕਿ ਜਾ ਕੇ ਉਹਦੇ ਕਰਕੇ ਮੈਂ ਆਖਣਾ ਕਿ ਜਿਹੜੇ ਸਿੱਖਾਂ ਦੇ ਜਿਹੜੇ ਮਸਲੇ ਹੁੰਦੇ ਆ ਕਿ ਉਹ ਫਿਰ ਜਾ ਕੇ ਫਿਰ ਸਟੇਟ ਲੈਵਲ 'ਤੇ ਉਹਨੂੰ ਹਾਜ਼ਰ ਕੀਤਾ ਜਾਵੇ। ਜਿੱਦਾਂ ਹੁਣ ਸਿੱਖਾਂ ਦੇ ਕਈ ਮਸਲੇ ਹੈਗੇ ਇੱਥੇ, ਹੁਣ ਟਰਾਂਸਨੈਸ਼ਨਲ ਓਪਰੇਸ਼ਨ ਦਾ ਕਾਫੀ ਝਗੜਾ ਚੱਲਦਾ ਆ ਕਿ ਬਾਹਰਲੀਆਂ ਦੇਸ਼ਾਂ ਆ ਕੇ ਅਤੇ ਸਿੱਖਾਂ ਨੂੰ ਉੱਥੇ ਤੰਗ ਕਰਦੇ ਆ। ਅਤੇ ਉਸ ਦੇ ਲਈ ਜੇ ਆਪਣਾ ਬੰਦਾ ਹੋਵੇ ਉੱਥੇ ਸਟੇਟ ਦੇ ਵਿੱਚ, ਅਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਹੁੰਦਾ। ਜਿੱਦਾਂ ਹੁਣ ਸਟੇਟ ਅਸੈਂਬਲੀ ਦੇ ਵਿੱਚ ਬਿੱਲ ਪਾਸ ਹੁੰਦੇ ਆ, ਜਿਹੜੇ ਵੀ ਕੋਈ ਬਿੱਲ ਪਾਸ ਕਰਨੇ ਹੁੰਦੇ ਆ ਭਾਵੇਂ ਕ੍ਰਾਈਮ ਦੇ ਨਾਲ ਰਿਲੇਟਡ ਹੋਣ ਜਾਂ ਕੋਈ ਹੋਰ ਵੀ ਜਿੱਦਾਂ ਲੇਬਰ ਲਾ ਦੇ ਕੋਈ ਹੋਣ ਜਾਂ ਬਿਜ਼ਨਸਾਂ ਦੇ ਨਾਲ ਰਿਲੇਟਡ ਆ, ਉਹ ਸਾਰਾ ਕੁਛ ਪਹਿਲਾਂ ਦਾ ਪਹਿਲਾਂ ਜਾ ਕੇ ਸਟੇਟ ਅਸੈਂਬਲੀ ਦੇ ਵਿੱਚ ਸ਼ੁਰੂ ਹੁੰਦਾ ਅਤੇ ਫਿਰ ਗਾਂਹ ਜਾ ਕੇ ਬਿੱਲ ਬਣਦਾ ਜਦੋਂ ਫਿਰ ਗਵਰਨਰ ਸਾਈਨ ਕਰਦਾ ਹੁੰਦਾ ਆ। ਸੋ ਸਟੇਟ ਲੈਵਲ 'ਤੇ ਉਹਦੇ ਕਰਕੇ ਸਾਡੇ ਨੁਮਾਇੰਦੇ ਹੋਣੇ ਬਹੁਤ ਜ਼ਰੂਰੀ ਹੁੰਦੇ ਆ। ਅਜੇ ਤੱਕ ਮੈਨੂੰ ਲੱਗਦਾ ਸਿਰਫ ਸਾਡਾ ਇੱਕ ਹੀ ਨੁਮਾਇੰਦਾ ਰਿਹਾ ਆ, ਉਹ ਵੀ ਜਸਮੀਤ ਬੈਂਸ, ਅਤੇ ਉਹਨੇ ਸਿਰਫ ਅਤੇ ਸਿਰਫ ਆਵਾਜ਼ ਉਠਾਈ ਆ ਸਿੱਖਾਂ ਦੇ ਹੱਕ ਦੇ ਵਿੱਚ। ਅਤੇ ਜਿੰਨੇ ਚਿਰ ਤੱਕ ਸਾਡਾ ਕੋਈ ਬੰਦਾ ਨਹੀਂ ਹੁੰਦਾ ਆ ਉੱਤੇ ਸਟੇਟ ਲੈਵਲ ਦੇ ਵਿੱਚ, ਉਨੇ ਚਿਰ ਤੱਕ ਸਾਡੀ ਨਾ ਕਿਸੇ ਨੇ ਵਾਹ ਪੇਸ਼ ਚੱਲਣੀ ਆ ਅਤੇ ਨਾ ਕਿਸੇ ਨੇ ਸਾਡੇ ਲਈ ਕੋਈ ਬੁਲਾਰਾ ਕੋਈ ਜਿੱਦਾਂ ਹੋਣਾ ਹੈ ਜਿਹਨੇ ਸਾਡੀ ਆਵਾਜ਼ ਉਠਾਊਗਾ। ਠੀਕ ਹੈ ਜੀ। ਸੋ ਬੇਨਤੀ ਹੈ ਜੇ ਤੁਸੀਂ ਇਸ ਇਲਾਕੇ ਦੇ ਵਿੱਚ ਰਹਿੰਦੇ ਆ, ਗੁਰੂ ਘਰ ਦੇ ਇਲਾਕੇ ਦੇ ਵਿੱਚ ਜਾਂ ਡਿਸਟ੍ਰਿਕਟ 25 ਵਿੱਚ, ਬੇਨਤੀ ਆ ਜੀ ਕਿ ਦਾਸ ਨੂੰ ਪਲੀਜ਼ ਵੋਟ ਕਰਿਓ ਡਿਸਟ੍ਰਿਕਟ 25 ਸਟੇਟ ਅਸੈਂਬਲੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਹਿੰਮਤ ਸਿੰਘ ਬੈਨੀਵਾਲ ਜੀ। ਜੇ ਕੋਈ ਆਪ ਜੀ ਇਹਨਾਂ ਨਾਲ ਮੈਟ ਮਹਿਲ ਨਾਲ ਗੱਲ ਕਰਨਾ ਚਾਹੁੰਦੇ ਆ, ਉਹ ਕਾਨਫਰੰਸ ਰੂਮ ਚ ਹੈਗੇ ਨੇ, ਸੋ ਆਪ ਉਹਨਾਂ ਨਾਲ ਜਾ ਕੇ ਕੋਈ ਕੁਸ਼ਚਨ ਪੁੱਛ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
7: ਸਤਨਾਮ।

ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਮੈਲੇ ਤੁਮ ਉਜਲ ਹਮ ਨਿਰਗੁਣ ਤੂੰ ਦਾਤਾ

ਲਿਵ ਲਾਵ। ਬਸ ਆਹ ਗੱਲ ਹੈ, ਕਿੱਡੇ ਵੱਡੇ ਸ਼ਬਦ ਗੁਰੂ ਅਮਰਦਾਸ ਜੀ ਨੇ ਕਹਿ ਦਿੱਤੇ। ਅਸੀਂ ਕਹਿੰਦੇ ਹਾਂ ਸਾਨੂੰ ਦੁੱਖ ਪਾਉਂਦੇ ਨੇ, ਪਾਉਂਦੇ ਦਾ ਮਤਲਬ ਹੈ ਕਿ ਸਾਨੂੰ ਦੁੱਖ ਲੱਗਦਾ, ਸਾਨੂੰ ਸੰਕਟ ਲੱਗਦਾ, ਸਾਨੂੰ ਮਾਨ ਅਪਮਾਨ ਲੱਗਦਾ ਹੈ, ਸਾਨੂੰ ਸੰਸਾਰ ਦਾ ਹਰ ਇੱਕ ਸੋਗ ਜਿਹੜਾ ਉਹ ਵਿਆਪਦਾ ਹੈ। ਕਿਉਂ ਵਿਆਪਦਾ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਵਿਆਪਦਾ ਜਿਹਦੀ ਲਿਵ ਟੁੱਟ ਗਈ ਹੈ, ਜਿਹਦੀ ਲਿਵ ਛੁਟਕ ਗਈ ਹੈ ਉਹਨੂੰ ਸਾਰਾ ਕੁਝ ਵਿਆਪਦਾ, ਜਿਹਦੀ ਲਿਵ ਜੁੜੀ ਹੋਈ ਹੈ ਉਹਨੂੰ ਸੰਸਾਰ ਦਾ ਕੁਝ ਨਹੀਂ ਵਿਆਪਦਾ, ਰਹਿੰਦਾ ਸੰਸਾਰ ਵਿੱਚ ਹੀ ਹੈ। ਉਸ ਨੂੰ ਕਹ ਪੋਹੇ ਨਾ ਸਕੀ, ਉਹਨੂੰ ਕੋਈ ਵੀ ਪੋਹ ਨਹੀਂ ਸਕਦਾ, ਛੂਹ ਨਹੀਂ ਸਕਦਾ, ਜਿਸ ਨੂੰ ਹਰੀ ਦੀ ਵਾਹਿਗੁਰੂ ਦੀ ਲਿਵ ਲੱਗੀ ਹੋਈ ਹੈ। ਤੇ ਜਿਹਦੀ ਲਿਵ ਛੁਟਕੀ, ਲੱਗੀ ਤ੍ਰਿਸ਼ਨਾ, ਉਹਨੂੰ ਤ੍ਰਿਸ਼ਨਾ ਲੱਗ ਗਈ ਹੈ, ਤੇ ਤ੍ਰਿਸ਼ਨਾ ਤੋਂ ਸਾਰਾ ਕੁਝ ਅੱਗੇ ਬਣਦਾ, ਦੁੱਖ ਮਾਣ ਅਪਮਾਨ ਹਰਖ ਸੋਗ ਈਰਖਾ ਦਵੈਖ ਨਿੰਦਿਆ ਜੋ ਕੁਝ ਪਾਉਂਦਾ ਹੈ ਉਹ ਲਿਵ ਦੇ ਟੁੱਟਣ ਨਾਲ ਪਾਉਂਦਾ ਹੈ। ਪਰ ਜਿਨ੍ਹਾਂ ਦੀ ਲਿਵ ਲੱਗੀ ਉਹਨਾਂ ਨੂੰ ਕੁਝ ਨਹੀਂ ਛੂ ਸਕਦਾ, ਕੁਝ ਨਹੀਂ ਪੋ ਸਕਦਾ। ਸ਼ਹੀਦਾਂ ਦਾ ਜੀਵਨ ਪੜ੍ਹਨੇ, ਗੁਰੂ ਸਾਹਿਬਾਨਾਂ ਦਾ ਜੀਵਨ ਦੇਖਦੇ ਹਾਂ, ਕਿੰਨੇ ਕਿੰਨੇ ਸੰਕਟਾਂ ਵਿੱਚੋਂ ਗੁਜ਼ਰੇ, ਕਿੰਨੀਆਂ ਕਿੰਨੀਆਂ ਵਿਪਤਾਵਾਂ ਵਿੱਚੋਂ ਗੁਜ਼ਰੇ, ਕੋਈ ਗੁਜ਼ਰ ਸਕਦਾ ਹੈ? ਹਰ ਬੰਦਾ ਸੰਕਟ ਤੋਂ ਪਹਿਲਾਂ ਹੀ ਡਰ ਜਾਂਦਾ, ਕੋਈ ਵਿਪਤਾ ਆ ਜਾਏ ਬੰਦਾ ਵਿਪਤਾ ਤੋਂ ਪਹਿਲਾਂ ਅਸੀਂ ਜਿਹੜਾ ਹੈ ਕੰਪਰੋਮਾਈਜ਼ ਕਰਨ ਲਈ ਤਿਆਰ ਹੋ ਜਾਂਦੇ ਹਾਂ ਵੀ ਆ ਵਿਪਤਾ ਤੋਂ ਬਚਾਓ, ਮੈਂ ਜੋ ਕੁਝ ਕਹੋਗੇ ਕਰਨ ਲਈ ਤਿਆਰ ਹਾਂ, ਕਿਉਂਕਿ ਵਿਪਤਾ ਐਡੀ ਵੱਡੀ ਹੁੰਦੀ ਹੈ ਬੰਦਾ ਉਹਨੂੰ ਸਹਾਰਨ ਦੇ ਲਈ ਤਿਆਰ ਨਹੀਂ ਹੁੰਦਾ। ਪਰ ਇੱਧਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ ਜਾਂ ਭਗਤਾਂ ਦਾ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਦਤਾਰ ਜੀ ਕਹਿੰਦੇ ਵੱਡੀ ਤੋਂ ਵੱਡੀ ਵਿਪਤਾ ਵੀ ਆ ਜਾਏ, ਭਾਵੇਂ ਕੋਈ ਕਿੱਡੀ ਵੀ ਵਿਪਤਾ ਸਹੇੜ ਦੇ, ਪਰ ਜਿਨ੍ਹਾਂ ਦਾ ਅੰਦਰ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੈ ਉਹ ਹਰ ਵਿਪਤਾ ਨੂੰ ਠੋਕਰ ਮਾਰ ਦਿੰਦੇ ਨੇ, ਹਰ ਵਿਪਤਾ ਜਿਹੜੀ ਹੈ ਉਹ ਪਾਰ ਕਰ ਜਾਂਦੇ ਨੇ, ਸਰ ਕਰ ਜਾਂਦੇ ਨੇ, ਕਿਉਂਕਿ ਉਹਨਾਂ ਦੀ ਲਿਵ ਲੱਗੀ ਹੋਈ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਵਿਪਤਾ ਕਿੱਡੀ ਵੀ ਵੱਡੀ ਹੋਵੇ ਉਹ ਇੰਨੀ ਵੱਡੀ ਨਹੀਂ ਹੋ ਸਕਦੀ ਕਿ ਮੇਰਾ ਵਾਹਿਗੁਰੂ ਮੇਰਾ ਪਿਆਰਾ ਮੈਨੂੰ ਉਸ ਵਿਪਤਾ ਚੋਂ ਕੱਢ ਨਾ ਦੇ, ਮੈਨੂੰ ਉਸ ਸੰਕਟ ਚੋਂ ਉਭਾਰ ਨਾ ਦੇ। ਵਿਪਤਾ ਜਿੱਡੀ ਮਰਜ਼ੀ ਵੱਡੀ ਹੋਵੇ ਪਰਮਾਤਮਾ ਦੀ ਬਖਸ਼ਿਸ਼ ਤੋਂ ਪਰਮਾਤਮਾ ਦੀ ਕਿਰਪਾ ਤੋਂ ਵੱਡੀ ਨਹੀਂ ਹੋ ਸਕਦੀ। ਹਮ ਨਿਰਗੁਣ ਤੁਮ ਦਾਤੇ, ਹੇ ਵਾਹਿਗੁਰੂ ਅਸੀਂ ਨਿਰਗੁਣ ਹਾਂ ਤੇ ਤੂੰ ਦਾਤਾ ਹੈ। ਸਾਡਾ ਜੀਵਨ ਐਸਾ ਹੈ, ਬਾਬਾ ਰਵਿਦਾਸ ਜੀ ਨੇ ਵਚਨ ਕੀਤੇ ਨਾ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਇਹ ਸਾਡਾ ਜੀਵਨ ਹੈ, ਅਸੀਂ ਇਸ ਤਰ੍ਹਾਂ ਦੇ ਹਾਂ ਵੀ ਕਰਮ ਜਿਹੜੇ ਨੇ ਬਿਲਕੁਲ ਜੀਵਨ ਦੇ ਅੰਦਰ ਕੋਈ ਵੀ ਕਰਮ ਐਸਾ ਨਹੀਂ ਵੀ ਜਿਹਦੇ ਨਾਲ ਤੇਰਾ ਪ੍ਰੇਮ ਮਿਲੇ, ਤੇਰੇ ਨਾਲ ਨਜ਼ਦੀਕਤਾ ਮਿਲੇ। ਪਰ ਇੱਕ ਹੈ ਮੇਰੇ ਕੋਲ ਇਹ ਬੇਨਤੀ ਹੈ, ਵਿਸ਼ਵਾਸ ਹੈ ਕਿ ਜਦੋਂ ਵੀ ਮੈਂ ਤੈਨੂੰ ਪੁਕਾਰਾਂਗਾ ਤੂੰ ਮੇਰੀ ਪੁਕਾਰ ਦੇ ਨਾਲ ਮੇਰੇ ਕਰਮਾਂ ਨੂੰ ਭੁੱਲ ਜਾਏਗਾ, ਮੇਰੇ ਗੁਨਾਹਾਂ ਨੂੰ ਭੁੱਲ ਜਾਏਗਾ, ਕਿਉਂਕਿ ਗੁਰੂ ਪਰਮੇਸ਼ਵਰ ਪਿਤਾ ਸਮਾਨ ਹੈ, ਮਾਂ ਸਮਾਨ ਹੈ। ਬਾਬਾ ਜੀ ਨੇ ਬਾਣੀ ਚ ਕਿਹਾ ਮਾਂ ਬਾਪ ਆਪਣੇ ਪੁੱਤਰ ਦਾ ਔਗਣ ਵੇਖ ਕੇ ਕਿੰਨਾ ਵੀ ਗੁੱਸਾ ਕਰਨ, ਕਿੰਨੇ ਵੀ ਨਿਰਾਸ਼ ਹੋਣ, ਪਰ ਜੇ ਪੁੱਤਰ ਤਰਲਿਆਂ ਤੇ ਆ ਜਾਏ ਨਾ, ਔਲਾਦ ਤਰਲਿਆਂ ਤੇ ਆ ਜਾਏ, ਔਲਾਦ ਖਿਮਾ ਮੰਗਣ ਲੱਗ ਜਾਏ, ਫਿਰ ਬਾਪ ਆਪਣੀ ਝਿੜਕ ਭੁੱਲ ਜਾਂਦਾ ਹੈ, ਮਾਂ ਆਪਣੀ ਝਿੜਕ ਭੁੱਲ ਜਾਂਦੀ ਹੈ, ਉਸ ਨੂੰ ਭੱਜ ਕੇ ਗਲਵੱਕੜੀ ਵਿੱਚ ਲੈ ਕੇ ਪ੍ਰੇਮ ਕਰਨ ਲੱਗ ਜਾਂਦੇ ਨੇ, ਉਹਦਾ ਗੁਨਾਹ ਹੀ ਨਹੀਂ ਚੇਤੇ ਰੱਖਦੇ। ਪਰਮਾਤਮਾ ਵੀ ਐਸਾ, ਗੁਰੂ ਪਰਮੇਸ਼ਵਰ ਐਸਾ ਪਿਤਾ ਹੈ, ਐਸਾ ਮਾਤਾ ਹੈ। ਤੇ ਦਤਾਰ ਨੇ ਕਿਹਾ ਤੇ ਬਾਲਕ ਦਾ ਸੁਭਾਅ ਹੈ, ਨਿੱਕੇ ਬੱਚੇ ਦਾ ਸੁਭਾਅ ਹੈ, ਭਾਵੇਂ ਰੋਜ਼ ਸਮਝਾਓ, ਹਰ ਵਾਰੀ ਗਲਤੀ ਮੰਨੇਗਾ ਪਰ ਫਿਰ ਕਰੀ ਗਲਤੀ ਕਰੇਗਾ, ਕਿਉਂਕਿ ਉਹਦਾ ਸੁਭਾਅ ਹੈ। ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਰ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਹੇ ਵਾਹਿਗੁਰੂ ਮੇਰੇ ਔਗਣ ਬਖਸ਼ ਲੈ, ਮੈਨੂੰ ਅੱਗੇ ਆਪਣੇ ਰਾਹ ਤੇ ਤੋਰ ਲੈ, ਤੂੰ ਹੀ ਤੋਰਨਾ ਹੈ। ਮੈਂ ਵਾਰ ਵਾਰ ਡਿੱਗਾਂਗਾ, ਮੈਂ ਵਾਰ ਵਾਰ ਭਟਕਾਂਗਾ, ਪਰ ਤੂੰ ਵਾਰ ਵਾਰ ਮੈਨੂੰ ਪਕੜੀ, ਵਾਰ ਵਾਰ ਮੇਰਾ ਸਹਾਰਾ ਬਣੀ, ਕਿਉਂਕਿ ਮੈਂ ਨਿਰਗੁਣਾ ਹਾਂ, ਮੇਰੇ ਪੱਲੇ ਕੁਝ ਨਹੀਂ। ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਹੇ ਵਾਹਿਗੁਰੂ ਅਸੀਂ ਮੂਰਖ ਹਾਂ, ਮੂਰਖ ਦਾ ਅਰਥ ਹੈ ਆਪਣੀ ਮੈਂ ਨੂੰ ਅੱਗੇ ਰੱਖਣ ਵਾਲਾ, ਆਪਣੀ ਹੰਗਤਾਂ ਨੂੰ ਅੱਗੇ ਰੱਖਣ ਵਾਲਾ, ਵੀ ਮੇਰੇ ਤੋਂ ਵੱਡਾ, ਮੇਰੇ ਤੋਂ ਸਿਆਣਾ, ਮੇਰੇ ਤੋਂ ਭਲਾ ਕੋਈ ਨਹੀਂ। ਕਹਿੰਦੇ ਵਾਹਿਗੁਰੂ ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਬਹੁਤ ਚਤੁਰ ਹੈ, ਸਿਆਣਪਾਂ ਵਿੱਚ ਤੇਰੇ ਨਾਲ ਦਾ ਕੋਈ ਨਹੀਂ, ਕਿਰਪਾ ਵਿੱਚ ਤੇਰੇ ਤੋਂ ਵੱਡਾ ਕਿਰਪਾਲ ਕੋਈ ਨਹੀਂ, ਦਾਤਾਂ ਵਿੱਚੋਂ ਤੇਰੇ ਤੋਂ ਵੱਡਾ ਦਾਤਾਰ ਕੋਈ ਨਹੀਂ, ਰਹਿਮਤਾਂ ਵਿੱਚੋਂ ਤੇਰੇ ਤੋਂ ਵੱਡਾ ਰਹੀਮ ਕੋਈ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਆ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਨਾ, ਜ਼ਫਰਨਾਮੇ ਵਿੱਚ ਪਹਿਲੇ 12 ਸ਼ੇਰ
ਉਹਨਾਂ ਨੇ ਗੁਰੂ ਅਕਾਲ ਪੁਰਖ ਵਾਹਿਗੁਰੂ

ਦੀ ਸਿਫਤ ਵਿੱਚ ਲਿਖੇ ਤੇ ਜ਼ਫਰਨਾਮਾ ਔਰੰਗਜ਼ੇਬ ਵੱਲ ਭੇਜਿਆ ਸੀ। ਅਕਾਲ ਪੁਰਖ ਦੀ ਸਿਫਤ ਲਿਖੀ ਹੈ, ਪਹਿਲੇ 12 ਸ਼ੇਰਾਂ ਵਿੱਚ ਅਕਾਲ ਪੁਰਖ ਦੀ ਸਮਰੱਥਾ ਦਿਖਾਈ ਕਿਉਂਕਿ ਦੱਸਣਾ ਚਾਹੁੰਦੇ ਸਨ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਇਸ ਮੁਲਕ ਦਾ ਬਾਦਸ਼ਾਹ ਮੰਨਣਾ ਹੈ, ਮੰਨਣਾ ਮੇਰੇ ਤੋਂ ਵੱਡਾ ਕੋਈ ਨਹੀਂ, ਮੈਂ ਦੀਨ ਮੰਨਣ ਵਾਲਾ, ਦੀਨ ਕਬੂਲਣ ਵਾਲਾ ਹਾਂ, ਲੋਕਾਂ ਨੂੰ ਦੀਨ ਦੇ ਰਾਹ ਤੇ ਤੋਰਨ ਵਾਲਾ, ਤੇਰੇ ਪੱਲੇ ਕੱਖ ਨਹੀਂ, ਤੂੰ ਤੇ ਰੱਬ ਦੀ ਕਰਾਮਾਤ ਦੇ ਇੱਕ ਕਿਣਕੇ ਦਾ ਵੀ ਸੌਵਾਂ ਹਿੱਸਾ ਨਹੀਂ, ਸਭ ਕੁਝ ਵਿੱਚ ਉਹਦੇ ਵਰਗੀ ਕਮਾਲ ਕਿਸੇ ਨੂੰ ਹਾਸਲ ਨਹੀਂ। ਉਹ ਕਰੀਮ ਵੀ ਸਭ ਤੋਂ ਵੱਡਾ ਹੈ, ਉਹ ਰਹੀਮ ਵੀ ਸਭ ਤੋਂ ਵੱਡਾ ਹੈ, ਉਹ ਰਾਜਕ ਵੀ ਸਭ ਤੋਂ ਵੱਡਾ ਹੈ, ਉਹਦੀਆਂ ਕਰਾਮਾਤਾਂ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ, ਸਭ ਵਿੱਚ ਉਹਨੂੰ ਕਮਾਲ ਹਾਸਲ ਹੈ, ਉਹਦੇ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ, ਉਹ ਚਤੁਰ ਸਿਆਣਾ ਹੈ। ਗੁਰੂ ਸਾਹਿਬ ਨੇ ਪਹਿਲਾ ਸ਼ੇਰ ਲਿਖਿਆ ਜ਼ਫਰਨਾਮੇ ਦਾ, ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਹੇ ਵਾਹਿਗੁਰੂ ਪਰਮੇਸ਼ਵਰ, ਤੈਨੂੰ ਕਰਾਮਾਤਾਂ ਵਿੱਚ ਕਮਾਲ ਹਾਸਲ ਹੈ, ਕਮਾਲ ਦਾ ਅਰਥ ਹੈ ਤੇਰਾ ਕੋਈ ਮੁਕਾਬਲਾ ਨਹੀਂ, ਤੇਰਾ ਕੋਈ ਸਾਨੀ ਹੀ ਨਹੀਂ ਹੈ। ਕਮਾਲ ਕਰਾਮਾਤ ਕਾਇਮ ਕਰੀਮ, ਕਾਇਮ ਦਾ ਅਰਥ ਹੈ ਸਦਾ ਰਹਿਣ ਵਾਲਾ, ਟਿਕਿਆ ਹੋਇਆ, ਤੇ ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ, ਰਹਿਮਤ ਕਰਨ ਵਾਲਾ। ਰਜ਼ਾ ਬਖਸ਼ ਰਾਜ਼ਕ, ਤੂੰ ਹੀ ਸਾਰਿਆਂ ਨੂੰ ਰਹਿਮਤਾਂ ਬਖਸ਼ਿਸ਼ ਕਰਨਾ, ਕਿਉਂਕਿ ਤੂੰ ਸਭ ਦਾ ਰਾਜ਼ਕ ਹੈ, ਰੋਜ਼ੀ ਦੇਣ ਵਾਲਾ ਹੈ, ਦਾਤਾ ਹੈ। ਰਿਹਾ ਕੁਨ ਰਹੀਮ, ਹੇ ਰਹੀਮ ਕਿਰਪਾ ਕਰਨ ਵਾਲੇ, ਤੂੰ ਸਾਰਿਆਂ ਤੇ ਕਿਰਪਾ ਕਰ, ਸਾਰਿਆਂ ਤੇ ਤੇਰੀ ਬਖਸ਼ਿਸ਼ ਹੀ ਚੱਲਦੀ ਹੈ, ਬਸ ਕੋਈ ਉਸ ਬਖਸ਼ਿਸ਼ ਨੂੰ ਮਾਣਦੇ ਨੇ ਵੀ ਉਹਦੀ ਦਿੱਤੀ ਹੋਈ ਹੈ, ਤੇ ਕੋਈ ਆਪਣੀ ਹੋਂ ਵਿੱਚ ਭੁੱਲ ਜਾਂਦੇ ਨੇ ਵੀ ਮੈਂ ਉਹਦੀ ਕਿਰਪਾ ਦਾ ਪਾਤਰ ਹਾਂ, ਉਹ ਆਪਣਾ ਆਪਾ ਮੰਨ ਲੈਂਦੇ ਨੇ, ਇਹ ਮੂਰਖ ਹੈ। ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਆਪਣੀਆਂ ਮੰਨ ਲੈਂਦਾ ਉਹ ਮੂਰਖ ਹੈ ਕਿ ਇਹ ਸਾਰਾ ਕੁਝ ਮੇਰਾ ਆਪਣਾ ਬਣਾਇਆ ਹੈ। ਜਿਹੜਾ ਉਹਦੀਆਂ ਦਾਤਾਂ ਨੂੰ ਸਵੀਕਾਰ ਕਰਦਾ ਉਹਦੀ ਦਾਤ ਦੇ ਰੂਪ ਵਿੱਚ, ਉਹ ਗੁਰਮੁਖ ਹੈ, ਉਹ ਭਗਤ ਹੈ। ਤੇ ਗੁਰੂ ਸਾਹਿਬ ਕਹਿੰਦੇ ਮੇਰਾ ਸੁਭਾਅ ਐਸਾ ਹੈ ਕਿ ਮੈਂ ਲੈ ਕੇ ਮੁੱਕਰਨ ਵਾਲਾ। ਜੋ ਬਚਨ ਗੁਰੂ ਸਾਹਿਬ ਨੇ ਕਿਹਾ ਨਾ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਇਹ ਸਾਡੀ ਅਵਸਥਾ ਬਹੁਤੀਆਂ ਦੀ ਐਸੀ ਹੈ ਕਿ ਅਸੀਂ ਪਰਮਾਤਮਾ ਪਰਮੇਸ਼ਵਰ ਦੀਆਂ ਦਾਤਾਂ ਲੈ ਕੇ ਮੁੱਕਰ ਜਾਂਦੇ ਹਾਂ। ਹਰ ਦਾਤ ਉਹਦੀ ਹੈ, ਹਰ ਆ ਰਿਹਾ ਸਵਾਸ ਸਾਡੀ ਮਰਜ਼ੀ ਨਾਲ। ਸਾਨੂੰ ਪਤਾ ਸੀ ਕਿੰਨੇ ਕੁ ਸਵਾਸ ਕਾਊਂਟ ਕੀਤੇ ਹੋਏ ਨੇ, ਰੱਖੇ ਹੋਏ ਨੇ, ਸਾਨੂੰ ਪਤਾ ਹੈ, ਕੋਈ ਪਤਾ ਨਹੀਂ। ਹਰ ਸਵਾਸ ਉਹਦਾ ਹੈ, ਹਰ ਸਵਾਸ ਉਹਦੀ ਦਾਤ ਹੈ, ਇਦੂ ਵੱਡਾ ਹੋਰ ਕੀ ਹੋ ਸਕਦਾ। ਪਰ ਦਾਤਾ ਜੀ ਕਹਿੰਦੇ ਮੂਰਖਤਾ ਨੂੰ ਇਹ ਚੀਜ਼ ਭਾਂਦੀ ਨਹੀਂ, ਪਤਾ ਨਹੀਂ ਲੱਗਦੀ, ਪਰ ਵਾਹਿਗੁਰੂ ਮੈਂ ਤੇਰੇ ਅੱਗੇ ਅਰਦਾਸ ਕਰਦਾ, ਮੇਰੀ ਮੂਰਖ ਦੀ ਮੱਤ ਐਸੀ ਹੈ, ਪਰਦਾ ਪਿਆ, ਪਰ ਤੁਮ ਚਤੁਰ ਸਿਆਣੇ, ਤੂੰ ਬੜਾ ਸਿਆਣਾ ਹੈ, ਸਾਰੀ ਦੁਨੀਆਂ ਦਾ ਬ੍ਰਹਿਮੰਡ ਦਾ ਦਾਤਾ ਹੈ, ਤੇਰੀ ਚਤੁਰਾਈ ਦੇ ਅੱਗੇ ਮੇਰੀਆਂ ਮੂਰਖਤਾਵਾਂ ਜਿਹੜੀਆਂ ਨੇ ਪਸਤ ਹੋ ਜਾਣਗੀਆਂ, ਬਸ ਤੂੰ ਆਪਣੀ ਕਿਰਪਾ ਦਾ ਪਾਤਰ ਮੈਨੂੰ ਬਣਾ ਲੈ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਕਲਾ ਨਾਮ ਸ਼ਕਤੀ ਦਾ ਹੈ, ਹਰ ਬੰਦਾ ਸ਼ਕਤੀ ਦੇ ਪਿੱਛੇ ਭੱਜਦਾ ਹੈ। ਕੋਈ ਕਹਿੰਦਾ ਮੈਨੂੰ ਸਰੀਰ ਦੀ ਸ਼ਕਤੀ ਮਿਲ ਜੇ, ਕੋਈ ਕਹਿੰਦਾ ਮੈਂ ਮਾਨਸਿਕ ਬਲਵਾਨ ਹੋ ਜਾਵਾਂ, ਕੋਈ ਆਤਮਿਕ ਤੌਰ ਤੇ ਬਲਵਾਨ ਹੋਣਾ ਚਾਹੁੰਦਾ ਹੈ, ਕੋਈ ਆਰਥਿਕ ਤੌਰ ਤੇ ਬਲਵਾਨ ਹੁੰਦਾ ਚਾਹੁੰਦਾ ਹੈ, ਕੋਈ ਧਾਰਮਿਕ ਤੌਰ ਤੇ ਬਲਵਾਨ ਹੋਣਾ ਚਾਹੁੰਦਾ ਹੈ। ਧਰਮ ਵਿੱਚ ਜਿਹੜੇ ਲੋਕ ਨੇ ਇਸ ਕੰਮ ਵਿੱਚ ਲੱਗੇ ਹੋਏ ਨੇ ਕਿ ਸਾਡੀ ਕੋਲ ਸਭ ਤੋਂ ਵੱਡੀ ਸ਼ਕਤੀ ਹੋਵੇ। ਹਰ ਬੰਦਾ ਆਪਣੇ ਖੇਤਰ ਵਿੱਚ ਬਲਵਾਨ ਹੋਣਾ ਚਾਹੁੰਦਾ ਹੈ, ਕਲਾਧਾਰੀ ਹੋਣਾ ਚਾਹੁੰਦਾ, ਸ਼ਕਤੀਵਾਨ ਹੋਣਾ ਚਾਹੁੰਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਕੋਈ ਜ਼ੋਰ ਲਾਏਗਾ, ਇੱਕ ਦੋ ਸ਼ਕਤੀਆਂ ਦਾ ਮਾਲਕ ਬਣ ਜਾਏਗਾ ਕਿ ਕਿਸੇ ਨੂੰ ਬੰਦੇ ਨੂੰ ਸਰੀਰ ਰੱਬ ਨੇ ਦਿੱਤਾ, ਉਹ ਸਰੀਰਕ ਤੌਰ ਤੇ ਪੁਸ਼ਟ ਹੋਏਗਾ, ਬਲਵਾਨ ਹੋਏਗਾ, ਪਰ ਮਾਨਸਿਕ ਤੌਰ ਤੇ ਇੰਨਾ ਬਲਵਾਨ ਨਹੀਂ ਹੋ ਸਕਦਾ। ਕਈ ਬੰਦੇ ਮਾਨਸਿਕ ਤੌਰ ਤੇ ਬੜੇ ਬਲਵਾਨ ਹੋਣਗੇ, ਸਰੀਰਕ ਤੌਰ ਤੇ ਕਮਜ਼ੋਰ ਹੋਣਗੇ, ਮਾਨਸਿਕ ਤੌਰ ਤੇ ਕਮਜ਼ੋਰ ਹੋਣਗੇ, ਕਿਉਂਕਿ ਕੋਈ ਵੀ ਇਨਸਾਨ ਸਰਬ ਕਲਾ ਨਹੀਂ ਹੋ ਸਕਦਾ। ਕਲਾ ਨਾਮ ਸ਼ਕਤੀ ਦਾ ਹੈ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਰਬ ਕਲਾ ਸੰਪੰਨ ਹੈ। ਇਸ ਕਰਕੇ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਹੇ ਗਰੀਬ ਨਵਾਜ, ਅਸੀਂ ਮੂਰਖ, ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਤੇਰੇ ਵਿੱਚੋਂ ਹੀ ਸਾਰੀ ਕਲਾਵਾਂ ਨਿਕਲਦੀਆਂ ਨੇ, ਸ਼ਕਤੀਆਂ ਨਿਕਲਦੀਆਂ ਨੇ, ਹਰ ਕਲਾ ਦਾ ਤੂੰ ਮਾਲਕ ਹੈ। 16 ਕਲਾ ਵੈਸੇ ਮੰਨੀਆਂ ਗਈਆਂ ਪ੍ਰਸਿੱਧ। ਜਦੋਂ ਅਵਤਾਰਾਂ ਦਾ ਜ਼ਿਕਰ ਹੁੰਦਾ ਨਾ, ਹਰ ਅਵਤਾਰ ਕੁਝ ਕੁਝ ਕਲਾਵਾਂ ਲੈ ਕੇ ਸੰਸਾਰ ਵਿੱਚ ਆਇਆ, ਜਿਵੇਂ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਵੀ 14 ਕਲਾ ਸੰਪੰਨ ਸਨ, ਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਵੀ 16 ਕਲਾ ਸੰਪੰਨ ਸਨ, ਇਹ ਮੰਨੀਆਂ ਜਾਂਦੀਆਂ। ਗੁਰਦੇਵ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਲਯੁਗ ਦੇ ਅਵਤਾਰ ਆਏ, ਸਰਬ ਕਲਾ ਸੰਪੰਨ ਮੰਨਿਆ ਗਿਆ ਉਹਨਾਂ ਨੂੰ। ਦਤਾਰ ਪਿਤਾ ਮਹਾਰਾਜ ਜੋਤ ਰੂਪ ਸਨ, ਪਰਮੇਸ਼ਵਰ ਸਰਬ ਕਲਾ ਸੰਪੰਨ ਹੈ, ਕੋਈ ਕਲਾ ਐਸੀ ਨਹੀਂ
ਜਿਹੜੀ ਰੱਬ ਦੇ ਘਰ ਦੀ ਦਹਿਲੀਜ਼ ਤੋਂ ਹੋ ਕੇ ਨਹੀਂ ਗੁਜ਼ਰਦੀ, ਕਿਉਂਕਿ ਕਲਾ ਦਾ ਆਗਾਜ਼ ਹੀ ਉੱਥੋਂ ਹੁੰਦਾ ਹੈ। ਇਸ ਕਰਕੇ ਕਿਹਾ ਤੂੰ ਸਰਵ ਕਲਾ ਕਾ ਗਿਆਤਾ, ਹੇ ਵਾਹਿਗੁਰੂ ਹਰ ਕਲਾ ਦਾ ਗਿਆਤਾ ਹੈ, ਤੂੰ ਜਾਣਕਾਰ ਹੈ, ਸੋਝੀ ਹੈ ਤੈਨੂੰ ਕਿਸ ਨੂੰ ਕੀ ਦੇਣਾ ਹੈ, ਇਹ ਤੂੰ ਜਾਣਦਾ ਹੈ। ਤੂੰ ਸਰਵ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ। ਹੇ ਵਾਹਿਗੁਰੂ, ਮਾਧੋ ਨਾਮ ਪਰਮੇਸ਼ਵਰ ਦਾ ਹੈ, ਮਨ ਨੂੰ ਮੋਹਣ ਵਾਲੇ ਪਰਮੇਸ਼ਵਰ ਦਾ ਨਾਮ, ਮਾਧੋ ਮੁਰਾਰ ਪਰਮੇਸ਼ਵਰ। ਵਾਹਿਗੁਰੂ ਜੀ ਹਮ ਐਸੇ ਅਸੀਂ ਹੈ, ਇਹ ਭਗਤੀ ਦਾ ਇੱਕ ਤਰੀਕਾ ਹੈ, ਆਪਣੇ ਆਪ ਨੂੰ ਨਿਮਾਣਾ ਮੰਨਣਾ, ਨਿਤਾਣਾ ਮੰਨਣਾ, ਆਪਣੇ ਆਪ ਨੂੰ ਨਿਰਗੁਣਾ ਮੰਨਣਾ। ਇਹ ਨਹੀਂ ਵੀ ਭਗਤੀ ਕਰਨ ਲਈ ਬੰਦਾ ਬੈਠੇ ਤੇ ਕਹੇ ਵੀ ਮੇਰੇ ਵਰਗਾ ਭਗਤ ਕੋਈ ਨਹੀਂ, ਮੇਰੇ ਵਰਗੀ ਸਮਾਧੀ ਕਿਸੇ ਦੀ ਨਹੀਂ, ਮੈਂ ਬਾਣੀ ਬੜੀ ਪੜ੍ਹ ਲੈਣਾ, ਮੈਂ ਸੇਵਾ ਬੜੀ ਕਰਦਾ, ਮੈਂ ਸਾਧਨਾ ਬੜੀ ਕਰਦਾ, ਮੈਂ ਕਰਕੇ ਵਿਖਾ ਸਕਣਾ, ਇਹਦਾ ਮਤਲਬ ਹੈ ਉਹਨੂੰ ਭਗਤੀ ਦਾ ਅਜੇ ਪਹਿਲਾ ਅੱਖਰ ਵੀ ਨਹੀਂ ਆਉਂਦਾ, ਉਹਨੇ ਰੱਬ ਦੀ ਪ੍ਰਾਪਤੀ ਦੇ ਲਈ ਅਜੇ ਇੱਕ ਕਦਮ ਨਹੀਂ ਪੁੱਟਿਆ। ਕਿਉਂਕਿ ਭਗਤੀ ਪ੍ਰਾਰੰਭ ਹੀ ਇੱਥੋਂ ਹੁੰਦੀ ਹੈ ਕਿ ਪਰਮੇਸ਼ਵਰ ਵਾਹਿਗੁਰੂ ਜੀ ਮੇਰੇ ਪੱਲੇ ਕੱਖ ਨਹੀਂ, ਮੈਂ ਨਿਰਗੁਣਿਆਰਾ ਹਾਂ, ਮੈਂ ਬਿਲਕੁਲ ਗੁਣਾਂ ਤੋਂ ਹੀਣਾ ਹਾਂ, ਮੈਂ ਤੇ ਤੇਰੀ ਕਿਰਪਾ ਮੰਗਣ ਵਾਸਤੇ ਬੈਠਣ ਲੱਗਾ, ਤੇਰੀ ਬਖਸ਼ਿਸ਼ ਮੰਗਣ ਵਾਸਤੇ ਬੈਠਣ ਲੱਗਾ, ਜੋ ਕੁਝ ਕਰਨ ਲੱਗਾ ਵਾ ਉਹ ਤੇਰੀ ਕਿਰਪਾ ਨਾਲ ਹੀ ਪ੍ਰਾਪਤ ਹੋਣਾ। ਇਸ ਕਰਕੇ ਦਤਾਰ ਜੀ ਕਹਿੰਦੇ ਮਾਧੋ ਹਮ ਐਸੇ, ਅਸੀਂ ਐਸੇ ਹਾਂ। ਕੈਸੇ ਹਾਂ? ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਮਾਧੋ ਹਮ ਐਸੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਤੂੰ ਪੱਥਰਾਂ ਨੂੰ ਤਾਰਨ ਵਾਲਾ ਹੈ। ਅਸੀਂ ਕਿਵੇਂ ਦੇ ਹਾਂ? ਅਸੀਂ ਖਤੇ ਬਹੁਤ ਕਮਾਮ ਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ, ਹੋ ਪਾਪੀ ਵੱਡ ਗੁਨਹਿਗਾਰ। ਅਸੀਂ ਕੈਸੇ ਹਾਂ? ਵਾਹਿਗੁਰੂ ਅਸੀਂ ਤੈਸੇ ਹਾਂ ਕਿ ਇੱਕ ਇੱਕ ਦੋਖ ਹੈ ਜੀਵਾਂ ਦੇ ਕੋਲ, ਪੰਜ ਦੋਖ ਅਸਾਧ ਜਾਮੈ ਤਾਕੀ ਕੇ ਤਕਾਸ, ਅਸੀਂ ਪੰਜਾਂ ਦੋਖਾਂ ਦੇ ਭਰੇ ਹੋਏ ਹਾਂ। ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈ ਇਹ ਸਰੀਰ ਦਾ ਨਾਸ ਪਿਆ ਕਰਦਾ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਸਰੀਰ ਰੂਪੀ ਨਗਰ ਭਰਿਆ ਪਿਆ ਵਿਕਾਰਾਂ ਦੇ ਨਾਲ, ਪਰ ਕਿਵੇਂ ਦੂਰ ਹੋ ਸਕਦਾ, ਇਹਨਾਂ ਤੋਂ ਬਚ ਸਕਦੇ ਹਾਂ? ਗੁਰਦੇਵ ਨੇ ਕਿਹਾ ਬੜਾ ਸੋਹਣਾ ਤਰੀਕਾ ਹੈ, ਰੋਜ਼ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਚੌਥਾ ਸ਼ਬਦ, ਕਾਮ ਕ੍ਰੋਧ ਨਗਰ ਬਹੁ ਭਰਿਆ। ਦਤਾਰ ਪਿਤਾ ਜੀ ਕਹਿੰਦੇ ਭਰਿਆ ਹੋਇਆ, ਮਿਲ ਸਾਧੂ ਖੰਡਲ ਖੰਡਾ ਹੈ, ਖੰਡਾ ਦਾ ਅਰਥ ਹੈ ਟੁਕੜੇ ਕਰਦੇ, ਨਾਸ ਕਰਦੇ। ਸਾਧੂਆਂ ਦੀ ਸੰਗਤ, ਗੁਰੂ ਦੀ ਸੰਗਤ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਜਿਹੜੀ ਹੈ ਤੇਰੇ ਅੰਦਰੋਂ ਇਹਨਾਂ ਦਾ ਨਾਸ ਕਰ ਸਕਦੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਜਿਹਦੇ ਨਾਲ ਇਹ ਸਰੀਰ ਭਰਿਆ ਪਿਆ, ਬੁਰਿਆਈਆਂ ਨਾਲ ਭਰਿਆ ਪਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਹਿੰਦੇ ਪੂਰਬ ਦੇ ਲਿਖੇ ਦਾ ਤੈਨੂੰ ਮਿਲਣਾ ਹੈ, ਵਾਹਿਗੁਰੂ ਪਰਮੇਸ਼ਵਰ ਰਹਿਮਤਾਂ ਦਾ ਦਾਤਾ ਜਿਹੜਾ, ਬਸ ਉਹਦੀ ਸ਼ਰਨ ਵਿੱਚ ਆ ਜਾ ਤੇ ਉਹਦੇ ਅੱਗੇ ਪੁਕਾਰ ਕਰ, ਮਾਧੋ ਹਮ ਐਸੇ ਤੂੰ ਐਸਾ। ਵਾਹਿਗੁਰੂ ਅਸੀਂ ਐਸੇ ਹਾਂ, ਪਾਪੀ ਹਾਂ, ਨਿਰਗੁਣ ਆ ਰਹੇ ਹਾਂ, ਤੂੰ ਐਸਾ ਹੈ। ਤੂੰ ਕਿਵੇਂ ਦਾ? ਉਜਲ ਕਰਨ ਵਾਲਾ ਹੈ, ਰਹਿਮਤਾਂ ਦਾ ਦਾਤਾ ਹੈ, ਬਖਸ਼ਾਂ ਦਾ ਦਾਤਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਤੂੰ ਸਰਵ ਕਲਾ ਸੰਪੰਨ ਹੈ, ਚਤੁਰ ਦਿਸ਼ਾ ਕਿਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਤੇਰੇ ਕੋਲ ਚਤੁਰ ਦਿਸ਼ਾ ਦਾ ਬਲ ਹੈ, ਹਰ ਪਾਸੇ ਤੂੰ ਆਪਣਾ ਆਪਾ ਪਸਾਰਿਆ ਹੋਇਆ, ਕੋਈ ਕਿਸੇ ਪਾਸੇ ਵੀ ਤੈਨੂੰ ਅਰਾਧੇ ਪੁਕਾਰੇ, ਦੁਨੀਆਂ ਦੇ ਕਿਸੇ ਵੀ ਕੋਨੇ ਤੇ ਹੋ ਕੇ ਤੈਨੂੰ ਅਰਾਧੇ, ਤੂੰ ਸਰਬੱਗ ਹੈ, ਅੰਤਰਜਾਮੀ ਹੈ, ਤੇ ਗੁਰੂ ਵੀ ਸਰਬੱਗ ਹੈ। ਕਈ ਵਾਰੀ ਅਸੀਂ ਗੁਰੂ ਇਤਿਹਾਸ ਦੀਆਂ ਕਈ ਘਟਨਾਵਾਂ ਹੁੰਦੀਆਂ ਨੇ, ਅਸੀਂ ਉਸ ਘਟਨਾਵਾਂ ਦੇ ਵੇਲੇ ਉਸ ਗੁਰੂ ਦੀ ਉਸ ਸਮਰੱਥਾ ਨੂੰ ਭੁੱਲ ਜਾਂਦੇ ਹਾਂ ਕਿ ਗੁਰੂ ਸਰਬੱਗ ਹੈ। ਅਸੀਂ ਮੰਨਦੇ ਹਾਂ ਗੁਰੂ ਸਰਬੱਗ ਹੈ, ਗੁਰੂ ਸਮਰੱਥ ਹੈ, ਤੇ ਗੁਰੂ ਸਰਬੱਗ ਹੈ ਤੇ ਗੁਰੂ ਸਮਰੱਥ ਹੈ ਦਾ ਮਤਲਬ ਕੀ ਹੈ? ਸਰਬੱਗ ਦਾ ਅਰਥ ਹੈ ਹਰ ਥਾਂ ਤੇ ਵਿਆਪਕ ਹੈ, ਸਮਰੱਥ ਦਾ ਅਰਥ ਹੈ ਉਹ ਹਰ ਕੁਝ ਕਰ ਸਕਦਾ। ਜੇ ਅਸੀਂ ਗੁਰੂ ਦੇ ਗੁਣ ਨੂੰ ਮੰਨਦੇ ਹਾਂ ਤੇ ਫਿਰ ਅਸੀਂ ਇਹ ਗੱਲ ਮੰਨਣ ਲਈ ਕਿਉਂ ਇਨਕਾਰੀ ਹੋ ਜਾਂਦੇ ਵੀ ਜਦੋਂ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਗੁਰੂ ਨੂੰ ਯਾਦ ਕੀਤਾ ਕਿਸੇ ਮੁਸ਼ਕਲ ਦੇ ਵਿੱਚ, ਤੇ ਗੁਰੂ ਉੱਥੇ ਸਮਰੱਥ ਸੀ, ਗੁਰੂ ਸਰਬੱਗ ਸੀ, ਉੱਥੇ ਪਹੁੰਚ ਕੇ ਗੁਰੂ ਨੇ ਉਹਨਾਂ ਦੀ ਰਹਿਮ, ਉਹਨਾਂ ਦੀ ਬਹੁੜੀ ਨਹੀਂ ਕੀਤੀ, ਗੁਰੂ ਨੇ ਉਹਨਾਂ ਦੀ ਬਾਂਹ ਨਹੀਂ ਪਕੜੀ, ਕਿਸੇ ਵੀ ਗੁਰੂ ਸਾਹਿਬ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਕਿਤਨੀਆਂ ਘਟਨਾਵਾਂ ਐਸੀਆਂ ਆਉਂਦੀਆਂ ਨੇ ਜੋ ਉਹਨਾਂ ਦੀ ਸਰਬੱਗਤਾ ਤੇ ਉਹਨਾਂ ਦੀ ਸਰਬ ਵਿਆਪਕਤਾ ਨੂੰ ਦਰਸਾਉਂਦੀਆਂ ਨੇ। ਗੁਰੂ ਨਾਵੇਂ ਪਾਤਸ਼ਾਹ ਜੀ ਦਾ ਇੱਕ ਬਹੁਤ ਵੱਡੀ ਘਟਨਾ ਸੀ, ਪੜ੍ਹਦੇ ਹਾਂ ਇਤਿਹਾਸ ਵਿੱਚ ਕਿ ਜਦੋਂ ਮੱਖਣ ਸ਼ਾਹ ਲਬਾਣੇ ਨੇ
सागर दे विच दरिया दे विच अपने फसे हुए बेड़े नू पार लगाण दे लई गुरु तेग बहादुर महाराज सच्चे पातशाह जी नू गुरु नानक दी जोत नू पकारिया ते गुरु तेग बहादुर महाराज जी शरीर करके उदों किथे ने सतगुरु गुरु तेग बहादुर महाराज सच्चे पातशाह जी शरीर करके उत्थों बाबे बटाले बाबे बकाले की धरती ते हन ते जा करके उस सागर दे विच मक्खन शाह लवाणे दे अरदास करन दे नाल सतगुरु दतार पिता महाराज जी उहदा बेड़ा बन्ने लांदे ने ते जदों ओ आउंदा है ते सतगुरु दतार पिता महाराज सच्चे पातशाह उहदे नाल ओ गल सांझी करदे वचन सांझा करदे ने इहदा मतलब ओ सरबग ने ते समर्थ ने गुरु सरबग ते समर्थ है अज भी गुरु सरबग ते समर्थ है दुनिया दे किसे भी कोने विच बैठ के कोई अपने अंतर आत्मा तो उस परमेश्वर नूं उस प्यारे नूं आराधदा है ध्यौंदा है जपदा है ते गुरु अपनी सरबगता ते अपनी समर्था दे नाल उस प्यारे दे हर कार्ज नूं हल करदा है क्योंकि उहदा कर्म ही है कि उह अपने सेवकां दी पैज रखदा है जह जह काज किरत सेवकी कहिंदे जिथे भी कार्ज पै जे सेवक नूं जिथे भी कम पै जे तहां तहां उठ धावै सेवक निकटी होए दिखावे उस सेवक नूं सदा निकट दिसदा है जिहड़ा उहदा सेवक है ते जिहदे अंदर सेवक ही नहीं उहदे प्यार दे चक्षु ही नहीं खुले वह किते भी होवे तुसीं दुनिया दे इश्क मजाजी इतिहास नूं इश्क मजाजी नूं पढ़ो साहित नूं एक तां इश्क हकीकी है ना गुरु वाला इश्क मजाजी दे विच ऐसे पात्र मिल जांदे ने जिहड़े संसार दे शरीरां नाल जुड़े ने ओ कहिंदे साडी अवस्था ऐसी हो जांदी है कि सानू सारा प्यार साडा प्यारा हर थां ते नजरी आउंदा है मैं उहदा रूप ही बन चुका हाँ महबूब आशिक कहिंदा मैं उहदा रूप ही बन चुका जे दुनिया दा झूठा साहित इस गल नूं कबूलदा है संसार जगत दे अंदर ओ संसार दे इस नाते दी गल करदा है कि इह अवस्था आ जांदी है ते सच दा प्रेम दा पुजारी जिहड़ा है कि उहदे विच अवस्था एक सेवक विच नहीं आ सकती कि उहदा प्यारा उहदा दुलारा उहनूं हर थां ते प्रतीत हुंदा है रमिया नजर आउंदा है उहदी विश्वास हो जांदा है घर बाहर तेरा परवासा तू जन कै है संग कि तू मेरे नाल है तू मेरे साथ है हे वाहिगुरु मैं तेरे पास ए अरदास करना कि मेरे पास कुछ भी नहीं तेनूं देण लई मां दो हम ऐसे तू ऐसा हम पापी तुम पाप खंडन नीको ठाकुर देसा नीको नाम है चंगे दा हे वाहिगुरु असी पापी तुसी पाप खंडित करन वाले पापां दा नाश करन वाले नीको ठाकुर देसा तू बहुत चंगा मालक है स्वामी है तुम करो भला हम भलो न जाने तुम सदा सदा दयाला कितना वड्डा बिरद है परमात्मा दा वाहिगुरु तू हर वरी भला करदा है मैं हर वरी भुल जाना ते परमात्मा कदी परोपकार करके चितारदा नहीं ते कदी अपना बिरद भुलदा नहीं परमात्मा तां की परमात्मा दे प्यारे नहीं भुलदे एक साखी एक कहानी आउंदी किसे फकीर दी कहिंदे ओ नदी दे किनारे कोई जहरीला कीट बिच्छू ओ पानी विच डुबदा सी ओ वार वार जिहड़ा साधु सी नाल उहदा चेला है उहनू पकड़दा है ते बाहर कढ़दा ओ डंग मारदा उहना बिच्छू दा सुभा है उहने डंग मारना वो जो डंग मारदा महात्मा जी नूं दर्द आउंदी है फिर छड्ड देंदा फिर पानी च डिग जांदा है फिर डुबन लगदा फिर कढ़दा हर वरी ऐसा हुंदा है ते जिहड़ा महात्मा सी उहदा चेला उहनूं पुछदा है महात्मा जी कि जिहड़ा तुहानूं डंग मार रहा है जिहड़ा तुहानूं कट रहा तुसीं उहनूं ही बचा रहे उहनूं डुबन दिओ जे इहने तैरना है जे इहने बचना हुंदा तुहानूं डंग ना मारदा इह अपना डंग मारना नहीं छड्डदा पिया ते तुसीं इहनूं बचाउण दी जिद क्यों लाई होई है तो उत्थे फिर उन्होंने महात्मा ने कहा अपने मुरीद अपने चेले नूं भलिया इहदा सुभा जहरीला एक कीट है इहदा सुभा है डंग मारना ही मारना इह अपना सुभा नहीं छड्डदा मैं अपना सुभा क्यों छड्डदा जिहड़ा सुभा ही बड़ा चंगा है दया करनी दरहमत करनी पुन करना दान करना मैं अपना सुभा किसे भी कीमत नहीं छड्डांगा भाई साहब भाई गुरदास ने भी बचन कहे ने कि अदम असाध साध छाड़त ना अंगीकार गुर सिख साध संग छाड़ क्यों सकता है कहिंदे माड़े लोग अपना सुभा नभांदे ने माड़ियां गल्लां करतूतां नहीं छड्डदे ते इक रब दा प्यारा फिर है वो साध संग क्यों छड्डता है वह नेक कर्म क्यों छड्डदे वह क्यों बुरियाइयां नूं अपने नेकियां दा पल्ला झाड़ दे कहिंदे नहीं वह अपना पल्ला ना झाड़े वह सदा ही
ਅਮਲੀ ਨਾ ਅਮਲ ਤਜਤ ਜੋ ਤਰਕਾਰ ਕੀ ਏ। ਇਹ ਬਹੁਤ ਪਿਆਰਾ, ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਇਹ ਤੋਂ ਸ਼ੁਰੂ ਹੁੰਦਾ ਇੱਕ ਬਿੱਤ ਕਿ ਜਿਵੇਂ ਚੋਰ ਚੋਰੀ ਕਰਨਾ ਨਹੀਂ ਛੱਡਦਾ, ਭਾਵੇਂ ਉਹਨੂੰ ਮਾਰ ਪੈ ਜਾਏ ਸਜ਼ਾ ਮਿਲ ਜਾਏ, ਉਹ ਬਾਹਰ ਨਿਕਲਦਿਆਂ ਫਿਰ ਆਪਣਾ ਕੰਮ ਕਰਦਾ। ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬੱਟ ਵਾਰਾ ਬੱਟ ਵਾਰੀ ਸੰਗ ਹੋਏ ਤਖਤ ਹੈ, ਬੇਸਵਾ ਰਤ ਬਿਰਥਾ ਭਏ ਮਨ ਮੈਂ ਨਾ ਸ਼ੰਕਾ ਮਾਨੈ। ਕਹਿੰਦੇ ਵਿਕਾਰੀ ਲੋਕ ਭਾਵੇਂ ਜਿੰਨਾ ਮਰਜ਼ੀ ਕੋਈ ਰੋਕੀ ਜਾਏ ਰੋਗੀ ਹੋ ਜਾਏ ਪਰ ਉਹ ਨਹੀਂ ਛੱਡਦਾ। ਅਦਮ ਅਸਾਧ ਸਾਧ ਛੱਡਤ ਨਾ ਅੰਗੀਕਾਰ, ਗੁਰ ਸਿੱਖ ਸਾਧ ਸੰਗ ਛੱਡ ਕਿਉਂ ਸਕਤਾ, ਫਿਰ ਗੁਰੂ ਦਾ ਸਿੱਖ ਆਪਣਾ ਸੁਭਾਅ ਕਿਉਂ ਛੱਡੇ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਮੇਰੇ ਕੋਲ ਕੋਈ ਗੁਣ ਨਹੀਂ ਤੂੰ ਦਾਤਾ ਹੈ, ਦਾਨ ਦੇ ਦੇ ਗੁਣਾਂ ਦਾ ਭੰਡਾਰਾ ਹੈ, ਤੂੰ ਮੇਰੇ ਅੰਦਰ ਕੋਈ ਗੁਣ ਭਰ ਦੇ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਹੇ ਵਾਹਿਗੁਰੂ ਤੂੰ ਵਾਰ ਵਾਰ ਮੇਰਾ ਭਲਾ ਕਰਦਾ ਹੈ, ਪਰ ਮੇਰਾ ਸੁਭਾਅ ਹੈ ਕਿ ਮੈਂ ਵਾਰ ਵਾਰ ਭੁੱਲ ਜਾਣਾ, ਵਾਰ ਵਾਰ ਵਿਸਾਰ ਦੇਣਾ, ਤੂੰ ਫਿਰ ਆਪਣੇ ਸੁਭਾਅ ਦੇ ਕਰਕੇ ਮੇਰੇ ਤੇ ਫਿਰ ਕਿਰਪਾ ਕਰਦਾ ਹੈ, ਕਿਉਂਕਿ ਤੇਰਾ ਸੁਭਾਅ ਬਿਰਧੀ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਹੇ ਪਰਮਾਤਮਾ ਇਹ ਤੇਰਾ ਬਿਰਧ ਹੈ, ਮੈਂ ਨਿਰਗੁਣ ਆ ਰਹਾ ਹਾਂ, ਮੈਂ ਮੂਰਖ ਹਾਂ, ਮੈਂ ਗੁਨਾਹਾਂ ਦਾ ਭਰਿਆ ਹਾਂ, ਮੈਂ ਔਗਣਾਂ ਦਾ ਭਰਿਆ ਹਾਂ, ਪਰ ਮੈਨੂੰ ਇੱਕ ਗੱਲ ਪਤਾ ਹੈ ਕਿ ਮੈਂ ਤੇਰਾ ਹਾਂ। ਇਹ ਬੜੀ ਵੱਡੀ ਸਮਝ ਹੈ। ਜੇ ਮਨੁੱਖ ਇਹ ਕਹਿ ਦੇਣਾ ਕਿ ਮੈਂ ਜੈਸਾ ਹਾਂ ਪਰਮਾਤਮਾ ਤੇਰਾ ਹਾਂ, ਫਿਰ ਉਹਦੇ ਗੁਨਾਹ ਮਿਟ ਜਾਂਦੇ ਨੇ, ਉਹ ਪਾਪ ਵੱਲੋਂ ਸੰਕੋਚ ਕਰਦਾ, ਉਹ ਬੁਰਿਆਈਆਂ ਵੱਲੋਂ ਸੰਕੋਚ ਕਰ ਦਿੰਦਾ, ਉਹ ਮਾੜੇ ਪਾਸੇ ਵੱਲੋਂ ਸੰਕੋਚ ਕਰਦਾ, ਉਹ ਫਿਰ ਪਰਮਾਤਮਾ ਦਾ ਤਰਲਾ ਕਰਦਾ ਹੈ ਕਿ ਮੈਂ ਤੇਰਾ ਹਾਂ, ਤੂੰ ਮੈਨੂੰ ਉੱਜਲ ਕਰ, ਮੇਰਾ ਉਧਾਰ ਕਰ, ਮੈਂ ਅੱਜ ਤੋਂ ਤੇਰੇ ਦਰ ਦਾ ਮੰਗਤਾ ਬਣ ਕੇ ਰਹਿ ਗਿਆ ਹਾਂ, ਹੁਣ ਭਾਵੇਂ ਕੁਝ ਵੀ ਹੋ ਜਾਏ ਮੈਂ ਤੇਰੇ ਦਰ ਤੋਂ ਆਪਣੇ ਆਪ ਨੂੰ ਦਰ ਕਿਨਾਰ ਨਹੀਂ ਕਰਨਾ। ਰਾਖ ਪ੍ਰਭੂ ਭਾਵੇਂ ਮਾਰ, ਹੁਣ ਭਾਵੇਂ ਤੂੰ ਰੱਖ ਲੈ ਭਾਵੇਂ ਮਾਰ ਲੈ, ਇਹ ਨਿਸ਼ਚਾ ਇਹ ਵਿਸ਼ਵਾਸ ਲੈ ਕੇ ਜਦੋਂ ਕੋਈ ਗੁਰੂ ਦੇ ਦਰ ਤੇ ਆ ਜਾਂਦਾ ਹੈ ਆਪਣੇ ਔਗਣਾਂ ਨੂੰ ਫੋਲਦਾ ਹੈ, ਗੁਰੂ ਕੋਲ ਹੀ ਫੋਲਣਾ ਕਿਸੇ ਹੋਰ ਕੋਲ ਨਹੀਂ, ਤੇ ਫਿਰ ਗੁਰੂ ਕੀ ਕਰਦਾ ਉਹਦੇ ਔਗਣਾਂ ਤੇ ਪਰਦਾ ਵੀ ਪਾ ਦਿੰਦਾ ਤੇ ਉਹਨਾਂ ਨੂੰ ਔਗਣਾਂ ਤੋਂ ਮੁਕਤ ਵੀ ਕਰ ਦਿੰਦਾ। ਫਿਰ ਉਹ ਸਿੱਖ ਕਹਿੰਦਾ ਨਿਰਗੁਣ ਰਾਖ ਲਿਆ ਮੋਹੇ ਪਾਪੀ ਪਰਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਫਿਰ ਪਾਪੀਆਂ ਦੇ ਦੋਖੀਆਂ ਦੇ ਮੂਰਖਾਂ ਦੇ ਵਾਹਿਗੁਰੂ ਆਪ ਪਰਦੇ ਕੱਜਦਾ ਹੈ। ਇਹ ਭਗਤੀ ਦਾ, ਇਹ ਸਿੱਖੀ ਦਾ, ਇਹ ਵਾਹਿਗੁਰੂ ਨਾਲ ਜੁੜਨ ਦਾ ਇੱਕ ਢੰਗ ਹੈ ਕਿ ਜਦੋਂ ਵੀ ਗੁਰੂ ਵਾਲੇ ਪਾਸੇ ਆਈਏ, ਜਦੋਂ ਵੀ ਪ੍ਰਭੂ ਦੇ ਪ੍ਰੇਮ ਵਿੱਚ ਕੁਝ ਘੜੀਆਂ ਪਲ ਬੈਠਣ ਦਾ ਮਨ ਕਰੇ, ਉਹ ਬੈਠਣ ਤੋਂ ਪਹਿਲਾਂ ਆਪਣੇ ਆਪ ਦੀ ਅਵਸਥਾ ਦੱਸ ਦਈਏ ਕਿ ਮੇਰੇ ਕੋਲ ਜੁੜਨ ਦੀ ਤਾਕਤ ਨਹੀਂ, ਮੇਰੇ ਕੋਲ ਕਰਮ ਕੋਈ ਐਸਾ ਨਹੀਂ, ਮੇਰੇ ਕੋਲ ਧਰਮ ਕੋਈ ਐਸਾ ਨਹੀਂ, ਮੇਰੇ ਕੋਲ ਨੇਮ ਕੋਈ ਐਸਾ ਨਹੀਂ ਜਿਹੜਾ ਤੇਰੇ ਨਾਲ ਮੈਨੂੰ ਜੋੜ ਦੇ, ਮੇਰੇ ਕੋਲ ਤੇ ਇੱਕ ਅਰਦਾਸ ਹੈ, ਇੱਕ ਬੇਨਤੀ ਹੈ, ਤੂੰ ਗੁਣਾਂ ਦਾ ਦਾਤਾ ਹੈ, ਤੂੰ ਉੱਜਲ ਕਰਨ ਵਾਲਾ, ਤੂੰ ਬਖਸ਼ਾਂ ਕਰਨ ਵਾਲਾ, ਮੇਰੇ ਗਰੀਬ ਦੀ ਵੀ ਬਾਂਹ ਪਕੜ ਲੈ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਸ ਜੀਵ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ, ਉਸ ਜੀਵ ਨੂੰ ਆਪਣੇ ਨਾਲ ਜੋੜ ਲੈਂਦੇ ਨੇ। ਪੰਚਮ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹ ਕਿਰਪਾ ਕੀਤੀ, ਅਸੀਂ ਗੁਰੂ ਕੋਲ ਆਈਏ, ਗੁਰੂ ਕੋਲ ਬੈਠੀਏ, ਪੁਕਾਰੀਏ, ਉਹਦੀ ਸਮਰੱਥਾ ਨੂੰ ਬਿਆਨ ਕਰੀਏ, ਉਹਦੀਆਂ ਵਡਿਆਈਆਂ ਗਾਈਏ, ਉਹਦੇ ਗੁਣਗਾਣ ਕਰੀਏ, ਤੇ ਆਪਣੀ ਹਉਮੈ ਨੂੰ ਮਿਟਾਉਣ ਵਾਸਤੇ ਆਪਣੇ ਔਗਣਾਂ ਨੂੰ ਉਹਦੇ ਕੋਲ ਰੱਖੀਏ। ਫਿਰ ਗੁਰੂ ਤਰਸ ਕਰਕੇ ਬਾਂਹ ਪਕੜ ਲੈਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੈ। ਆਓ ਸਲੋਕ ਪੜ੍ਹ ਕੇ ਸਮਾਪਤੀ ਕਰੀਏ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਪਤੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਦਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਧਰਕੇ ਖਾਲਸਾ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਤੇ ਆਰ ਸਾਹਿਬਜ਼ਾਦੇ 40 ਮੁਕਤ ਹੱਟੀਆਂ ਜਪੀਆਂ ਤਪੀਆਂ ਇਹਨਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹੀ ਦੇਖ ਡਿਢ ਕੀਤਾ ਤੇਨਾ ਪਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕਿਤਾਬ ਹੈ ਚਿਤ ਆਵਣ ਕਾਸਾ ਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਥੇ ਸਰਦਾਰ ਸਾਹਿਬ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਡਿਆਂ ਦੀ ਓਡ ਗੁਰੂ ਰਿਆਸਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਂ ਰਾਸ ਹੇ ਗਰੀਬ ਨਿਵਾਸ ਜੀ ਆਪ ਦੇ ਚੰਨ ਕਮਲਾਂ ਦਰਦਾਸ ਪੰਜਾਬ ਨੇ ਬਖਸ਼ਿਸ਼ ਕੀਤੀ ਹੈ ਆਪ ਦੀ ਮਿਹਰ ਹੋਈ ਦਤਾਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਆਪਦੇ ਚਰਨ ਗਰੀਬ ਅੱਜ ਦੇ ਐਤਵਾਰ ਦੀ ਹਫ਼ਤਾਵਾਰੀ ਸੋਹਣੇ ਕੀਰਤ ਕਥਾ ਗੀਤ ਦਰਬਾਰ ਸਜਿੰਦ ਦਤਾਰ ਜੀ ਇਸ ਵੇਲੇ ਰਾਗੀ ਸੰਗਤ ਨੇ ਪਿੱਤਰ ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੀ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਦੇ ਪਿੱਤਰ ਬਾਣੀ ਵਿਚਾਰੀ ਬਲ ਬੁੱਧੀ ਬਖਸ਼ਿਸ਼ ਕਰੋ ਇਸ ਖੁਸ਼ੀ ਵਿਚ ਆਪ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਲੰਗਰਾਂ ਡੇਗਾਂ ਦੀ ਅਤੁੱਟ ਸਵਾਰੀਆਂ ਪ੍ਰਵਾਨੀ ਕੀਤੀ ਮਹਾਰਾਜ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਇਦਾਰ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਤੇ ਤੇਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਿਰਵਾਹੀ ਕਿਰਪਾ ਕਰੋ ਆਪਦੇ ਚਰਨ ਸੇਵਾ ਕਰ ਰਹੇ ਸਾਰੇ ਟੈਲੀਆ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਗਲ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨਾ ਵਿੱਚ ਨਿਭਾਲਦਾ ਕਰੋ ਗਰੀਬ ਨਿਵਾਸ ਜੀ ਮਿਹਨਤ ਕਰ ਦਿੱਤਾ ਆਪ ਦੇ ਦਰ ਕਰ ਸੇਵਾ ਦਰ ਚਰਨ ਹਾਜ਼ਰੀ ਭਰਦੇ ਹੋਇਆ ਭਾਈ ਜਸਵੀਰ ਸਿੰਘ ਤੱਕਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਹਤਰ ਮੈਂ ਹਜ਼ਰਤ ਪ੍ਰਵਾਨ ਕਰੋ ਭਾਈ ਅਮਰਦੀਪ ਸਿੰਘ ਦੇਰ ਵਕਤ ਵਾਸਤੇ ਬੇਹਤਰ ਮੈਂ ਬੇਟਾ ਪ੍ਰਵਾਨ ਕਰੋ ਜੀ ਭਾਈ ਪੂਰਾ ਸਿੰਘ ਸਮਰਾ ਜੀ ਅੱਜ ਭਾਈ ਬਰਸੀ ਦੇ ਪਰਿਵਾਰ ਨੂੰ ਬੇਹਤਰ ਮੈਂ ਬੇਟਾ ਚਰਨਾ ਪ੍ਰਵਾਨ ਕਰੋ ਜੀ ਬੀਬੀ ਪਰਮਜੀਤ ਕੌਰ ਦੀ ਦੇਰ ਵਕਤ ਵਾਸਤੇ ਬੇਹਤਰ ਮੈਂ ਬੇਟਾ ਚਰਨਾ ਪ੍ਰਵਾਨ ਕਰੋ ਜੀ ਬੱਚਾ ਜੈਕਾਰ ਸਿੰਘ ਦੇ ਤੀਜੇ ਜਨਮ ਦਿਨ ਦੇ ਪਰਿਵਾਰ ਨੂੰ ਬੇਹਤਰ ਮੈਂ ਬੇਟਾ ਚਰਨਾ ਪ੍ਰਵਾਨ ਕਰੋ ਜੀ ਭਾਈ ਸ਼ਸ਼ੀ ਕੁਮਾਰ ਟੰਡਨ ਦੀ ਆਤਮਕ ਸ਼ਾਂਤੀ ਵਾਸਤੇ ਬੇਹਤਰ ਮੈਂ ਬੇਟਾ ਚਰਨਾ ਪ੍ਰਵਾਨ ਕਰੋ ਜੀ ਬੱਚਾ ਜ਼ੋਰਾਵਰ ਸੇਠੀ ਦੀ ਚੜ੍ਹਦੀ ਕਲਾ ਵਾਸਤੇ ਬੇਹਤਰ ਮੈਂ ਬੇਟਾ ਚਰਨਾ ਪ੍ਰਵਾਨ ਕਰੋ ਜੀ ਇਹ ਵਾਰ ਸੁਖੀ ਪਰਿਵਾਰ ਵਿਰਧੀ ਪਰਿਵਾਰ ਠੱਗੂ ਪਰਿਵਾਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੇਹਤਰ ਮੈਂ ਹਜ਼ਰਤ ਪ੍ਰਵਾਨ ਕਰੋ ਜੀ ਮਨਪ੍ਰੀਤ ਸਿੰਘ ਦੇ ਪਾਤਸ਼ਾਹ ਜੀ ਗਰੀਬ ਰਾਜ ਖੁਰਾਨਾ ਜੀ ਪਾਤਸ਼ਾਹ ਅਰਦਾਸ ਬੇਨਤੀ ਕਾਬਲੇ ਚਰਨਾ ਹੀ ਕਰਦੇ ਨੇ ਪ੍ਰਵਾਨ ਕਰੋ ਜੀ ਗਰੀਬ ਰਾਜ ਸੰਕੇਤ ਕੱਕੜ ਦੀ ਅੱਜ ਚੜ੍ਹਦੀ ਕਲਾ ਦੀ ਸੁਖ ਸ਼ਾਂਤੀ ਦੀ ਅਰਦਾਸ ਪ੍ਰਵਾਨ ਕਰੋ ਜੀ ਸੇਵਕਾਂ ਨੂੰ ਆਪਦੇ ਪੁੱਤਰ ਮਾਲੇ ਹਾਜ਼ਰ ਨੂੰ ਅੰਗੀਕਾਰ ਕਰੋ ਆਪ ਅੰਗੀਕਾਰ ਕਰੋ ਸੇਵਕਾਂ ਦੇ ਲੋਪ ਲੋਜ ਪੜ੍ਹਦੇ ਟੱਕੋ ਦਾਰ ਕਿਰਪਾ ਮਿਹਰ ਕਰੋ ਸੱਚੇ ਪਾਤਸ਼ਾਹ ਜੀ ਭਾਈ ਹਰਪ੍ਰੀਤ ਸਿੰਘ ਗਿੱਲ ਦੀ ਅੱਜ ਬਰਸੀ ਹਰਤਾਰ ਪਿਤਾ ਜੀ ਆਤਮਕ ਸ਼ਾਂਤੀ ਵਾਸਤੇ ਬੇਨਤ ਮੈਂ ਹਾਜ਼ਰ ਚਰਨਾ ਪ੍ਰਵਾਨ ਕਰੋ ਜੀ
ਕਿਰਪਾ ਕੁਦਰਤਾਰ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਿੱਦਾਂ ਕੀਤੀ ਸਹਿਮਤ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਦਰਤਾਰ ਕਿਰਪਾ ਕਰੋ ਸੰਗਤਾਂ ਨੂੰ ਆਪਣੇ ਉਦਮ ਬਖਸ਼ੇ ਨੇ ਅਕਲ ਬਖਸ਼ ਆਪਣੇ ਸੁਭਾਅ ਦੀ ਦਾਜ ਬਖਸ਼ਿਸ਼ ਕੀਤੀ ਹੈ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਭੇਟਾ ਕਰ ਚਰਨਾਂ ਪ੍ਰਵਾਨ ਕਰੋ ਮਸ਼ਕਰ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧੇ ਦਰਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਂ ਦਾ ਪੂਜਾ ਕਰੋ ਜੀ ਦਰਤਾਰ ਮਿਹਨਤ ਕਰਿਓ ਗਰੀਬ ਨਵਾਜ ਸੇਵਾ ਪ੍ਰਵਾਨ ਕਰੋ ਪੁਨਰਕਰਮਾਈ ਬਖਸ਼ੋ ਪਿੱਤਰ ਗੁਨਾਮੀ ਬਖਸ਼ੇ ਕੇ ਬਰਨ ਦਤਾਰ ਜੀ ਬਾਅਦ ਦੁਪਹਿਰ ਦੇ ਕੀਤ ਬਾਰੇ ਰਮਤਾ ਵਾਸੀ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੁਨਾਂ ਦੀ ਮਨੋਤਾ ਸਹੀ ਪਿਆਰੇ ਮੇਰੇ ਦਿਲ ਆਪਣੇ ਆਪ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਪ੍ਰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਾਰੀ ਆਸ਼ਾ, ਤੁਮਹੀ ਸਜਨ ਸੁਹੇਲੇ, ਰਾਖੋ ਰੱਖ ਨਹਾਰ ਦਿਆਲਾ, ਨਾਨਕ ਕਰਕੇ ਗੋਲੇ, ਸੋ ਕਹੋ ਟਲ ਗੁਰ ਸ਼ਿਵਿਆ, ਪਹਿਰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ।

ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬੇਨਤੀ ਆ ਕਿ ਅੱਜ ਦੇ ਪਾਨ ਇੱਥੇ ਜਾਰੀ ਰਹਿਣਾ। ਸੰਗਤਾਂ ਨੂੰ ਬੇਨਤੀ ਇੱਥੇ ਬਿਰਾਜਮਾਨ ਹੋ ਜਾਓ, ਕਿਉਂਕਿ ਖਾਲਸਾ ਸਕੂਲ ਅੱਜ ਛੁੱਟੀ ਹੈਗੀ ਆ, ਅਗਲੇ ਐਤਵਾਰ ਲੱਗਣਾ। ਸੋ ਆਪ ਜੀ ਨੇ ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਆਪਾਂ ਕੀਰਤਨ ਇੱਥੇ ਹੀ ਸ਼ੁਰੂ ਕਰੀਏ, ਸੂਚਨਾਵਾਂ ਇੱਕ ਦੋ ਸਾਂਝੀਆਂ ਕਰ ਲਈਏ ਜ਼ਰੂਰ। ਜਦ ਤੱਕ ਜੱਥਾ ਤਿਆਰ ਹੋ ਰਿਹਾ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਦਾ, ਉਹਨਾਂ ਨੇ ਕੀਰਤਨ ਕਰਨਾ ਇੱਥੇ। ਸੋ ਇੱਕ ਤਾਂ ਹੈ ਜੀ, ਆਪਾਂ ਚਿੱਤੇ ਰੱਖੀਏ, ਆਉਂਦੇ ਬੁੱਧਵਾਰ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਨੇ ਆ ਕੇ ਰੋਜ਼ ਸ਼ਾਮ ਨੂੰ ਕੀਰਤਨ ਕਰਿਆ ਕਰਨਾ ਲਾਹੀ ਬਣਦਾ। ਸੋ ਸੰਗਤਾਂ ਨੋਟ ਕਰ ਲਓ, ਆਪਣੇ ਕਲਰ ਮਾਰ ਕਰ ਲਓ ਉਹਨਾਂ ਵਾਸਤੇ। ਅਤੇ ਨਾਲ 30 ਮਈ ਨੂੰ ਉਹਦੇ ਵਿੱਚ ਆ ਜਾਂਦਾ ਆਉਂਦੇ ਸ਼ਨਿਚਰਵਾਰ, 30 ਮਈ ਨੂੰ ਜੀ ਆਪਾਂ ਨੇ ਬਰਸੀ ਮਨਾਉਣੀ ਆ, ਜੋ ਪੰਜ ਦੇ ਮਹਾਨ ਕੀਰਤਨੀਏ ਸੀਗੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਉਹਨਾਂ ਦੀ ਯਾਦ ਵਿੱਚ ਉਹ ਸਮਾਂ ਹੈ। ਉਸ ਦਿਨ ਸ਼ਨਿਚਰਵਾਰ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਪਰਿਵਾਰਾਂ ਸਮੇਤ ਆਉਣ ਦੀ ਕਿਰਪਾ ਕਰਨੀ। ਕੀਰਤਨ ਗੁਰਬਾਣੀ ਦਾ ਸਾਰਾ ਹੋਣਾ ਉਸ ਦਿਨ, ਅਤੇ ਪਹਿਲਾਂ ਕੀਰਤਨ ਕਰਨਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ, ਫਿਰ ਬਾਕੀ ਜਥਿਆਂ ਨੇ, ਜਿਹਦੇ ਵਿੱਚ ਉਹਨਾਂ ਦੇ ਬੇਟੇ ਨੇ ਵੀ ਕੀਰਤਨ ਕਰਨਾ ਆ ਕੇ। ਸੋ ਇਹ ਨੋਟ ਕਰ ਲਓ। ਇਸ ਤੋਂ ਅਗਲੇ ਇੱਕ ਦੋ ਸੂਚਨਾਵਾਂ ਹੋਰ। ਇੱਕ ਤਾਂ ਕੈਰੀਅਰ ਕਾਉਂਸਲਿੰਗ ਨਾਈਟ ਹੋ ਰਹੀ ਹੈ ਜੀ, ਸਾਰੇ ਬੱਚੇ ਜਿਹੜੇ ਆਪਣੇ ਪੜ੍ਹਦੇ ਸਕੂਲਾਂ 'ਚ, ਉਹਨਾਂ ਲਈ ਫਾਇਦੇ ਦੀ ਗੱਲ ਇਹ ਹੋ ਰਹੀ। ਗੁਰੂ ਘਰ ਵੱਲੋਂ ਡੀ ਐਨਜ਼ ਆ ਸਟੂਡੈਂਟਸ ਐਸੋਸੀਏਸ਼ਨ ਆ ਕੇ 30 ਮਈ ਨੂੰ ਉਹਨਾਂ ਨੇ ਇੱਥੇ ਆ ਕੇ ਅਤੇ ਸ਼ਾਮ ਨੂੰ ਕਾਉਂਸਲਿੰਗ ਦੇਣੀ ਹੈਗੀ ਆ। 29 ਆ ਜੀ, ਸੋਰੀ। ਅਤੇ ਉਹ ਆਪਾਂ ਨੇ ਚੇਤਾ ਰੱਖੀਏ, ਤਾਂ ਕਿ ਉਹ ਬੱਚੇ ਸਮਝ ਜਾਣ ਕੇ ਉਹ ਕਿਹੜੀ ਪੜ੍ਹਾਈ ਕਰਨੀ, ਉਹਨਾਂ ਨੂੰ ਅੱਗੇ ਜਾ ਕੇ ਡਾਕਟਰ ਬਣਨ ਲਈ ਕਿਹੜਾ ਇੰਜੀਨੀਅਰ ਬਣਨਾ ਚਾਹੁੰਦਾ, ਕੀ ਟੀਚਰ ਬਣਨਾ ਚਾਹੁੰਦਾ, ਸਾਰਾ ਕੁਛ ਉਸ ਦੇ ਵਿੱਚ ਹੋਵੇਗਾ। ਛੋਟੇ ਬੱਚਿਆਂ ਤੋਂ ਲੈ ਕੇ ਹਾਈ ਸਕੂਲ ਦੇ ਬੱਚੇ ਬੱਚਿਆਂ ਨੂੰ ਲਿਆਉਣ ਦੀ ਕਿਰਪਾ ਕਰਨੀ, ਉਹ ਲਾਇਬ੍ਰੇਰੀ ਵਿੱਚ ਹੈਗਾ ਜੀ ਪ੍ਰੋਗਰਾਮ। ਅਤੇ ਨਾਲ ਵੋਟ ਕਰਨੀ ਤੁਸੀਂ, ਯੈਸ ਔਨ ਡੀ 'ਤੇ ਜੀ, ਇਹ ਵੀ ਜ਼ਰੂਰੀ ਆਪਾਂ ਨੂੰ। ਇਹ ਜਿਹੜੇ ਸਾਡੇ ਪਾਰਸਲ ਹੈਗੇ ਘਰਾਂ ਦੇ, ਉਹਨਾਂ ਦੇ ਉੱਤੇ ਟੈਕਸ ਜਿਹੜਾ ਹੈਗਾ ਉਹ ਅੱਗੇ ਲੰਬ ਸਮ ਆ, ਹੁਣ ਉਹ 2% 2 ਪੈਨੀ ਰਹਿ ਜਾਣਗੇ ਪਰ ਸਕੁਏਅਰ ਫੁੱਟ ਦੇ, ਉਹ ਘੱਟ ਜਾਊਗਾ ਸਾਡਾ ਜਿਹੜਾ ਥੋੜ੍ਹੇ ਦੇਣ ਵਾਲੇ ਆ। ਨਹੀਂ ਤਾਂ ਥੋੜ੍ਹੇ ਦੇਣਿਆਂ ਨੂੰ ਵੀ ਬਹੁਤਾ ਦੇਣਾ ਪੈਂਦਾ, ਅਤੇ ਬਹੁਤ ਦੇਣਾ ਤਾਂ ਫਾਇਦਾ ਬੜਾ। ਹਾਂਜੀ ਫਿਰ, ਸੋ ਇਹ ਮੈਨੂੰ ਬੇਨਤੀ ਹੋਈ ਸੀ ਕਰਨ ਦੀ, ਹੁਕਮ ਹੋਇਆ ਸੀ। ਸੋ ਆਓ ਹੁਣ ਆਪਾਂ ਕੀਰਤਨ ਨਾਲ ਜੁੜੀਏ ਜੀ, ਚੱਲਦਾ ਰਹਿਣਾ ਪ੍ਰੋਗਰਾਮ ਇਸੇ ਤਰ੍ਹਾਂ ਅੱਜ 8:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੀ ਸੇਵਾ ਪ੍ਰਵਾਨ ਕਰਨੀ ਜੀ ਫੁੱਲਾਂ ਚੁੱਕਾਂ ਦੀ ਕਮਾਂ ਆ ਹੁਣ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦੇ ਰਾਗੀ ਜਿੱਥੇ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

0: ਦੱਸ ਰਿਹਾ ਪਾਸੋਂ ਕੀਰਤਨ ਹਾਜ਼ਰੀ ਭਰਦੇ ਹਾਂ, ਬਾਣੀ ਪੜ੍ਹਦਿਆਂ ਹੋਈਆਂ ਫੁੱਲਾਂ ਦੇ ਖੇਵਾਂ ਸਤਿਗੁਰੂ ਮਹਾਰਾਜ ਸਭਨਾਂ ਦੀਆਂ ਹਾਜ਼ਰਾਂ ਤੇ ਪ੍ਰਵਾਨ ਕਰਨ ਦੀ ਹੋਈਆਂ ਫੁੱਲਾਂ ਦੇ ਖੇਵਾਂ। ਆਓ ਹੁਣ ਅਗਲਾ ਸਮਾਂ ਕੀਰਤਨ ਦਾ ਭਾਈ ਸਤਨਾਮ ਸਿੰਘ ਜੀ ਉਹਨਾਂ ਪਾਸ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਮੇਰੀ ਸਾਧ ਸੰਗਤ ਜੀਓ, ਆਓ ਪਿਆਰ ਸਹਿਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਇਸੇ ਤਰ੍ਹਾਂ ਮਿਲ ਬੈਠ ਕੇ ਸਤਿਕਾਰ ਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਇਹਨਾਂ ਦੇ ਜੱਥੇ ਪਾਸੋਂ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।